0: ਹਾਜ਼ਰਾਂ ਮੈਂ ਰਵਿੰਦਰ ਕੌਰ। ਅੱਜ ਦੇ ਪ੍ਰੋਗਰਾਮ ਵਿੱਚ ਤੁਸੀਂ ਸੁਣੋਗੇ ਰੋਜ਼ਾਨਾ ਜੀਵਨ ਵਿੱਚ ਯੋਗ ਦੀ ਅਹਿਮੀਅਤ। ਇਸ ਵਿਸ਼ੇ ਤੇ ਯੋਗਾਚਾਰਿਆ ਦੀਪਕ ਸ਼ਰਮਾ ਨਾਲ ਬਲਵਿੰਦਰ ਸਿੰਘ ਬਰਾੜ ਦੀ ਕੀਤੀ ਗੱਲਬਾਤ। ਇਸ ਤੋਂ ਅਲਾਵਾ ਇੱਕ ਆਵਾਜ਼ ਲੜੀ ਹੇਠ ਅਸੀਂ ਤੁਹਾਨੂੰ ਸੁਣਵਾਵਾਂਗੇ ਲਾਲ ਚੰਦ ਯਮਲਾ ਜੱਟ ਦੇ ਗਾਏ ਹੋਏ ਕੁਝ ਗੀਤ। ਸਰੋਤਿਓ, ਜਿਵੇਂ ਕਿ ਤੁਸੀਂ ਜਾਣਦੇ ਹੋ, ਅੱਜ ਅੰਤਰਰਾਸ਼ਟਰੀ ਯੋਗ ਦਿਵਸ ਏ। ਅੰਤਰਰਾਸ਼ਟਰੀ ਯੋਗ ਦਿਵਸ ਹਰ ਸਾਲ 21 ਜੂਨ ਨੂੰ ਦੁਨੀਆ ਭਰ ਵਿੱਚ ਮਨਾਇਆ ਜਾਂਦਾ ਏ। ਇਸ ਦਿਨ ਦਾ ਮੁੱਖ ਉਦੇਸ਼ ਲੋਕਾਂ ਨੂੰ ਯੋਗ ਦੇ ਮਹੱਤਵ ਅਤੇ ਇਸ ਦੇ ਲਾਭਾਂ ਬਾਰੇ ਜਾਗਰੂਕ ਕਰਨਾ ਏ। ਯੋਗ ਭਾਰਤ ਦੀ ਪ੍ਰਾਚੀਨ ਸੰਸਕ੍ਰਿਤੀ ਦੀ ਇੱਕ ਅਨਮੋਲ ਦਾਤ ਏ। ਇਹ ਸਰੀਰ, ਮਨ ਅਤੇ ਆਤਮਾ ਨੂੰ ਤੰਦਰੁਸਤ ਰੱਖਣ ਦਾ ਸਭ ਤੋਂ ਵਧੀਆ ਸਾਧਨ ਮੰਨਿਆ ਜਾਂਦਾ ਏ। ਸੰਯੁਕਤ ਰਾਸ਼ਟਰ ਮਹਾਸਭਾ ਨੇ 11 ਦਸੰਬਰ 2014 ਨੂੰ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਵਜੋਂ ਮਨਾਉਣ ਦੀ ਘੋਸ਼ਣਾ ਕੀਤੀ ਸੀ। ਇਸ ਤੋਂ ਬਾਅਦ 21 ਜੂਨ 2015 ਨੂੰ ਪਹਿਲੀ ਵਾਰ ਇਹ ਦਿਵਸ ਮਨਾਇਆ ਗਿਆ। 21 ਜੂਨ ਸਾਲ ਦਾ ਸਭ ਤੋਂ ਲੰਬਾ ਦਿਨ ਹੁੰਦਾ ਏ, ਇਸ ਲਈ ਇਸ ਦਿਨ ਨੂੰ ਵਿਸ਼ੇਸ਼ ਮਹੱਤਵ ਦਿੱਤਾ ਗਿਆ। ਯੋਗ ਕਰਨ ਨਾਲ ਸਰੀਰ ਤੰਦਰੁਸਤ ਅਤੇ ਮਨ ਸ਼ਾਂਤ ਰਹਿੰਦਾ ਏ। ਇਹ ਸਾਨੂੰ ਕਈ ਬਿਮਾਰੀਆਂ ਤੋਂ ਬਚਾਉਂਦਾ ਏ। ਯੋਗ ਸਰੀਰ ਦੀ ਲਚਕਤਾ ਵਧਾਉਂਦਾ ਏ, ਰੋਗ ਪ੍ਰਤੀਰੋਧਕ ਸ਼ਕਤੀ ਮਜ਼ਬੂਤ ਕਰਦਾ ਏ ਅਤੇ ਤਣਾਅ ਨੂੰ ਘਟਾਉਂਦਾ ਏ। ਅੱਜ ਦੇ ਵਿਅਸਤ ਅਤੇ ਤਣਾਅ ਭਰੇ ਜੀਵਨ ਵਿੱਚ ਯੋਗ ਦੀ ਮਹੱਤਤਾ ਹੋਰ ਵੀ ਵੱਧ ਗਈ ਏ। ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ ਤੇ ਸਕੂਲਾਂ, ਕਾਲਜਾਂ, ਦਫ਼ਤਰਾਂ ਅਤੇ ਜਨਤਕ ਥਾਵਾਂ ਤੇ ਯੋਗ ਕੈਂਪ ਲਗਾਏ ਜਾਂਦੇ ਨੇ। ਹਜ਼ਾਰਾਂ ਲੋਕ ਇਕੱਠੇ ਹੋ ਕੇ ਯੋਗ ਅਭਿਆਸ ਕਰਦੇ ਨੇ। ਅੰਤ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਯੋਗ ਸਿਰਫ ਇੱਕ ਕਸਰਤ ਨਹੀਂ, ਸਗੋਂ ਇੱਕ ਜੀਵਨ ਸ਼ੈਲੀ ਏ। ਹਰ ਵਿਅਕਤੀ ਨੂੰ ਰੋਜ਼ਾਨਾ ਯੋਗ ਕਰਨਾ ਚਾਹੀਦਾ ਏ ਤਾਂ ਜੋ ਉਹ ਸਰੀਰਕ ਅਤੇ ਮਾਨਸਿਕ ਤੌਰ ਤੇ ਤੰਦਰੁਸਤ ਰਹਿ ਸਕੇ। ਅੰਤਰਰਾਸ਼ਟਰੀ ਯੋਗ ਦਿਵਸ ਸਾਨੂੰ ਯੋਗ ਅਪਣਾਉਣ ਅਤੇ ਸਿਹਤਮੰਦ ਜੀਵਨ ਜਿਉਣ ਲਈ ਪ੍ਰੇਰਿਤ ਕਰਦਾ ਏ। ਇਸ ਜਾਣਕਾਰੀ ਤੋਂ ਬਾਅਦ ਸਰੋਤਿਓ, ਆਓ ਹੁਣ ਸੁਣਦੇ ਹਾਂ ਯੋਗਾਚਾਰਿਆ ਦੀਪਕ ਸ਼ਰਮਾ ਨਾਲ ਬਲਵਿੰਦਰ ਸਿੰਘ ਬਰਾੜ ਦੀ ਕੀਤੀ ਹੋਈ ਗੱਲਬਾਤ, ਜਿਸ ਦਾ ਵਿਸ਼ਾ ਹੈ ਰੋਜ਼ਾਨਾ ਜੀਵਨ ਵਿੱਚ ਯੋਗ ਦੀ ਅਹਿਮੀਅਤ।
1: ਤੰਦਰੁਸਤੀ ਹਰ ਬੰਦੇ ਦੀ ਜ਼ਰੂਰਤ ਹੈ। ਹਰ ਵਿਅਕਤੀ ਅੱਜ ਸਿਹਤਮੰਦ ਰਹਿਣਾ ਚਾਹੁੰਦਾ ਹੈ, ਕਿਉਂਕਿ ਸਿਹਤਮੰਦ ਰਹੇ ਬਿਨਾਂ ਜ਼ਿੰਦਗੀ ਦਾ ਆਨੰਦ ਨਹੀਂ ਲਿਆ ਜਾ ਸਕਦਾ। ਅਤੇ ਜ਼ਿੰਦਗੀ ਦੇ ਜਿਹੜੇ ਸਾਡੇ ਰੋਜ਼ਾਨਾ ਕੰਮ ਧੰਦੇ ਨੇ, ਉਹ ਵੀ ਨਰੋਈ ਸਿਹਤ ਦੇ ਨਾਲ, ਤੰਦਰੁਸਤ ਸਿਹਤ ਦੇ ਨਾਲ ਹੀ ਅਸੀਂ ਵਧੀਆ ਤਰੀਕੇ ਨਾਲ ਕਰ ਸਕਦੇ ਹਾਂ। ਵਧੀਆ ਤਰੀਕੇ ਨਾਲ ਆਪਣੀਆਂ ਜ਼ਿੰਮੇਵਾਰੀਆਂ, ਆਪਣੇ ਫਰਜ਼ ਅਸੀਂ ਨਿਭਾ ਸਕਦੇ ਹਾਂ। ਅਤੇ ਸਾਡੀ ਸਿਹਤ ਨੂੰ ਕਈ ਵਾਰੀ ਸਮੱਸਿਆਵਾਂ ਆਉਂਦੀਆਂ ਨੇ, ਤਰ੍ਹਾਂ ਤਰ੍ਹਾਂ ਦੀਆਂ ਜੋ ਦਿੱਕਤਾਂ ਆ ਜਾਂਦੀਆਂ ਨੇ, ਸਾਡੇ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਅਸੀਂ ਸਿਹਤ ਨੂੰ ਤੰਦਰੁਸਤ ਰੱਖ ਸਕੀਏ, ਉਹਨੂੰ ਕੋਈ ਸਮੱਸਿਆ ਆਵੇ ਨਾ। ਜਿਵੇਂ ਕਿ ਅੱਜ ਕੱਲ੍ਹ ਬਹੁਤ ਚਰਚਾ ਰਹਿੰਦੀ ਹੈ ਯੋਗ ਦੀ, ਅਤੇ ਯੋਗ ਜੋ ਭਾਰਤ ਦੀ ਇੱਕ ਇਸ ਤਰ੍ਹਾਂ ਦੀ ਪੱਧਤੀ ਹੈ ਜਿਹਦੇ ਰਾਹੀਂ ਅਸੀਂ ਸਿਹਤ ਨੂੰ ਨਵਾਂ ਨਰੋਇਆ ਰੱਖ ਸਕਦੇ ਹਾਂ। ਅਤੇ ਹਰ ਸਾਲ 21 ਜੂਨ ਨੂੰ ਯੋਗ ਦਿਵਸ ਵੀ ਮਨਾਇਆ ਜਾਂਦਾ ਹੈ। ਅਤੇ ਇਹ ਜੋ ਇਸ ਯੋਗ ਦੀ ਅਹਿਮੀਅਤ ਨੂੰ ਦੱਸਦਾ ਹੈ ਕਿ ਅੰਤਰਰਾਸ਼ਟਰੀ ਪੱਧਰ 'ਤੇ ਵੀ ਇਹ ਯੋਗ ਜੋ ਹੈ ਬਹੁਤ ਪਾਪੂਲਰ ਹੋ ਰਿਹਾ, ਯੋਗ ਦੀ ਮਾਨਤਾ ਜੋ ਹੈ ਦਿਨ ਬ ਦਿਨ ਵੱਧਦੀ ਜਾ ਰਹੀ ਹੈ। ਤਾਂ ਇਸੇ ਸਿਲਸਿਲੇ 'ਚ ਅੱਜ ਅਸੀਂ ਗੱਲਬਾਤ ਕਰਾਂਗੇ ਕਿ ਰੋਜ਼ਾਨਾ ਜੀਵਨ ਵਿੱਚ ਯੋਗ ਦੀ ਕੀ ਅਹਿਮੀਅਤ ਹੈ। ਅਤੇ ਇਸ ਬਾਰੇ ਸਾਨੂੰ ਜਾਣਕਾਰੀ ਦੇਣਗੇ ਸ਼੍ਰੀ ਦੀਪਕ ਸ਼ਰਮਾ ਜੀ, ਜੋ ਕਿ ਇੱਕ ਉੱਘੇ ਯੋਗਾਚਾਰੀਆ ਨੇ। ਅਤੇ ਦੀਪਕ ਸ਼ਰਮਾ ਜੀ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇਸ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਕਹਿੰਦਾ ਹਾਂ, ਤੁਹਾਡਾ ਸਵਾਗਤ ਕਰਦਾ ਹਾਂ।
2: ਤੁਹਾਡਾ ਬਹੁਤ ਬਹੁਤ ਧੰਨਵਾਦ।
1: ਰੋਜ਼ਾਨਾ ਜ਼ਿੰਦਗੀ ਦੇ ਵਿੱਚ ਯੋਗ ਦੀ ਕੀ ਅਹਿਮੀਅਤ ਹੈ, ਇਸ ਬਾਰੇ ਗੱਲ ਕਰਨ ਤੋਂ ਪਹਿਲਾਂ ਤੁਸੀਂ ਸਾਨੂੰ ਇਹ ਦੱਸੋ ਵੀ ਇਹ ਜੋ ਯੋਗ ਹੈ ਇਹ ਹੈ ਕੀ।
2: ਯੋਗ ਕੀ ਹੈਗਾ ਇਹਦੇ ਬਾਰੇ 'ਚ ਅਸੀਂ ਗੱਲ ਕਰੀਏ ਤਾਂ ਪਹਿਲਾਂ ਮੈਂ ਇਹ ਵੀ ਦੱਸਣਾ ਚਾਹਾਂਗਾ ਕਿ ਜ਼ਿਆਦਾਤਰ ਲੋਕ ਜਿਹੜੇ ਨੇ ਉਹ ਯੋਗ ਸਿਰਫ ਕੁਛ ਸਰੀਰਕ ਕਸਰਤ ਜਿਹੜੀ ਹੈਗੀਆਂ ਜਾਂ ਜਿਹਨੂੰ ਕਹੀਏ ਅਸੀਂ ਆਸਨ ਔਰ ਥੋੜ੍ਹੇ ਜਿਹੇ ਪ੍ਰਾਣਾਯਾਮ ਵਗੈਰਾ ਨੂੰ ਕਰਨਾ ਹੀ ਯੋਗ ਸਮਝਦੇ ਆ, ਜਦਕਿ ਯੋਗ ਸਿਰਫ ਕੋਈ ਐਕਸਰਸਾਈਜ਼ ਨਹੀਂ ਹੈ। ਯੋਗ ਇੱਕ ਜੀਵਨ ਸ਼ੈਲੀ ਹੈ ਜਿਹਦੇ ਨਾਲ ਸਾਡੀ ਜ਼ਿੰਦਗੀ ਇੱਕ ਸੰਤੁਲਿਤ ਰਾਹੀਂ ਚੱਲਦੀ ਆ, ਔਰ ਸਾਡਾ ਜਦੋਂ ਮਨ ਸੰਤੁਲਿਤ ਰਹਿੰਦਾ, ਸਾਡਾ ਸਰੀਰ ਸੰਤੁਲਿਤ ਰਹਿੰਦਾ ਹੈ, ਉਹ ਜੀਵਨ ਸ਼ੈਲੀ ਅਗਰ ਸੰਤੁਲਿਤ ਹੋਏ ਤਾਂ ਅਸੀਂ ਬਹੁਤ ਕੁਝ ਚੰਗੇ ਫੈਸਲੇ ਲੈਂਦੇ ਹਾਂ ਅਤੇ ਜ਼ਿੰਦਗੀ ਵੀ ਸਾਡੀ ਬੜੀ ਆਨੰਦਿਤ ਚੱਲਦੀ ਹੈ, ਬੜੇ ਮਜ਼ੇ 'ਚ ਚੱਲਦੀ ਹੈ। ਇਸ ਕਰਕੇ ਯੋਗ ਜਿਹੜਾ ਹੈ ਕੋਈ ਆਸਨ ਜਾਂ ਕੋਈ ਐਕਸਰਸਾਈਜ਼ ਨਹੀਂ, ਉਹ ਇੱਕ ਜੀਵਨ ਸ਼ੈਲੀ ਹੈ ਜਿਹੜੀ ਸਾਡੇ ਨਾਲ ਸਾਨੂੰ ਮਿਲਾਉਂਦੀ ਹੈ।
1: ਅੱਛਾ ਦੀਪਕ ਜੀ, ਤੁਸੀਂ ਦੱਸਿਆ ਕਿ ਜਿਹੜਾ ਯੋਗ ਹੈ ਇੱਕ ਜੀਵਨ ਸ਼ੈਲੀ ਹੈ
2: ਜੀ।
1: ਇਸੇ ਤਰ੍ਹਾਂ ਜਦੋਂ ਅਸੀਂ ਅੱਜ ਦੇ ਮਨੁੱਖ ਦੀ ਗੱਲ ਕਰਦੇ ਹਾਂ ਕਿ ਅੱਜ ਦੀ ਜ਼ਿੰਦਗੀ ਦੇ ਵਿੱਚ ਜਿਹੜੀ ਬੰਦੇ ਦੀ ਜੀਵਨ ਸ਼ੈਲੀ ਹੈ ਉਹ ਬੜੀ ਮਤਲਬ ਕਹਿ ਲਓ ਵਿਗੜ ਚੁੱਕੀ ਹੈ ਜਾਂ ਉਹ ਬੜੀ ਮਤਲਬ ਭੱਜ ਦੌੜ ਵਾਲੀ ਜ਼ਿੰਦਗੀ ਹੈ, ਤਾਂ ਅੱਜ ਦੀ ਜਿਹੜੀ ਜੀਵਨ ਸ਼ੈਲੀ ਹੈ ਇਸ ਜੀਵਨ ਸ਼ੈਲੀ ਦੇ ਵਿੱਚ ਯੋਗ ਦੀ ਕੀ ਅਹਿਮੀਅਤ ਹੈ ਯੋਗ ਦੀ?
2: ਇਹ ਦੇਖੋ ਕਿ ਜ਼ਿਆਦਾਤਰ ਜਿਹੜਾ ਅੱਜ ਦਾ ਸਮਾਂ ਹੈਗਾ ਕਿਸੇ ਵੀ ਆਦਮੀ ਦਾ, ਕਿਸੇ ਵੀ ਵਿਅਕਤੀ ਦਾ

0: ਉਹ ਜ਼ਿਆਦਾਤਰ ਲੈਪਟੋਪ ਦੇ ਉੱਪਰ ਮੋਬਾਈਲ ਦੇ ਉੱਤੇ ਜਾਂ ਜ਼ਿਆਦਾ ਬੈਠੇ ਰਹਿਣ ਦੇ ਜਾਂ ਜ਼ਿਆਦਾ ਖੜ੍ਹੇ ਰਹਿ ਕੇ ਇਹੋ ਜਿਹੇ ਟਾਈਮ 'ਚ ਜ਼ਿਆਦਾਤਰ ਸਮਾਂ ਬੀਤ ਰਿਹਾ ਹੈ ਔਰ ਉਹਦੀ ਵਜ੍ਹਾ ਨਾਲ ਤਣਾਅ ਲਗਾਤਾਰ ਵੱਧਦਾ ਰਹਿੰਦਾ ਹੈ ਕਿਉਂਕਿ ਸਾਡਾ ਜੋ ਸਰੀਰ ਹੈਗਾ ਇਹ 'ਚ 206 ਹੱਡੀਆਂ 350 ਜੁਆਇੰਟ ਨੇ ਜੋ ਲਗਾਤਾਰ ਮੂਵਮੈਂਟਸ ਕਰਨ ਵਾਸਤੇ ਬਣੇ ਸੀ ਲੇਕਿਨ ਮੂਵਮੈਂਟਸ ਤਾਂ ਅੱਜ ਕੱਲ੍ਹ ਕੋਈ ਕਰ ਨਹੀਂ ਰਿਹਾ ਸਾਰੀ ਜਗ੍ਹਾ ਸਾਰਾ ਦਿਨ ਸਾਰਾ ਟਾਈਮ ਤਾਂ ਉਹ ਇੱਕ ਜਗ੍ਹਾ ਬੈਠਾ ਰਹਿੰਦਾ ਹੈ ਜਿਹਦੇ ਨਾਲ ਉਹਨਾਂ ਦਾ ਤਣਾਅ ਵੀ ਬਹੁਤ ਜ਼ਿਆਦਾ ਵੱਧ ਜਾਂਦਾ ਹੈ ਉਹਨਾਂ ਦੇ ਜੁਆਇੰਟਸ ਜਿਹੜੇ ਨੇ ਸਟਿਫ ਹੋ ਰਹੇ ਨੇ ਉਹਨਾਂ ਨੂੰ ਕਈ ਤਰੀਕੇ ਦੀ ਰੇਡੀਏਸ਼ਨਸ ਔਰ ਕਈ ਤਰੀਕੇ ਦੇ ਜੋ ਮੁਸੀਬਤਾਂ ਨੇ ਉਹ ਲਗਾਤਾਰ ਉਹਨਾਂ ਦੇ ਸਰੀਰ ਨੂੰ ਝੇਲਣੀਆਂ ਪੈਂਦੀਆਂ ਡਾਈਜੇਸ਼ਨ ਉਹਨਾਂ ਦਾ ਵੀਕ ਹੋ ਜਾਂਦਾ ਹੈ ਹੋਰ ਨਵੀਂ ਨਵੀਂ ਬਿਮਾਰੀਆਂ ਆ ਜਾਂਦੀਆਂ ਨੇ ਅਤੇ ਇਸ ਕਰਕੇ ਯੋਗ ਦਾ ਜੋ ਅੱਜ ਦੇ ਸਮਾਂ ਵਿੱਚ ਹੈ ਉਹ ਲੋੜ ਪਹਿਲੇ ਤੋਂ ਬਹੁਤ ਜ਼ਿਆਦਾ ਹੈ
1: ਦੀਪਕ ਸ਼ਰਮਾ ਜੀ ਜਿਵੇਂ ਤੁਸੀਂ ਦੱਸਿਆ ਕਿ ਅੱਜ ਦੇ ਸਮੇਂ ਦੇ ਵਿੱਚ ਬੰਦਾ ਜਿਹੜਾ ਜ਼ਿਆਦਾ ਉਹ ਬੈਠਣ ਵਾਲਾ ਕੰਮ ਕਰਦਾ ਕੰਪਿਊਟਰ ਵਾਲਾ ਕੰਮ ਕਰਦਾ ਉਹ ਸਰੀਰ ਦੀ ਜਿਹੜੀ ਉਹਦੀ ਕਸਰਤ ਹੈ ਜਾਂ ਸਰੀਰ ਦੀਆਂ ਮੂਵਮੈਂਟਸ ਨੇ ਬਹੁਤ ਘੱਟ ਨੇ ਜਿਸ ਕਰਕੇ ਸਾਡੇ ਸਰੀਰ ਦੀ ਜਿਹੜੀ ਬਣਤਰ ਹੈ ਸਾਡੀਆਂ ਹੱਡੀਆਂ ਨੇ ਸਾਡੇ ਜੋੜ ਨੇ ਉਹਨਾਂ ਦੇ ਉੱਤੇ ਜਿਹੜਾ ਹੈ ਉਹਦੀ ਜਿਹੜੀ ਅੱਜ ਦੀ ਜੀਵਨ ਸ਼ੈਲੀ ਦਾ ਬਹੁਤ ਬੁਰਾ ਅਸਰ ਪੈ ਰਿਹਾ ਅਤੇ ਜ਼ਾਹਿਰ ਹੈ ਕਿ ਉਸ ਨੂੰ ਯੋਗ ਰਾਹੀਂ ਅਸੀਂ ਠੀਕ ਕਰ ਸਕਦੇ ਹਾਂ ਥੋੜ੍ਹੀ ਦੇਰ ਪਹਿਲਾਂ ਆਪਾਂ ਗੱਲ ਕੀਤੀ ਸੀ ਕਿ ਯੋਗ ਇੱਕ ਜੀਵਨ ਸ਼ੈਲੀ ਹੈ
0: ਹਾਂਜੀ
1: ਤਾਂ ਇਹ ਸਾਨੂੰ ਦੱਸੋ ਵੀ ਇਹ ਜਿਹੜੀ ਯੋਗ ਵਾਲੀ ਜੀਵਨ ਸ਼ੈਲੀ ਹੈ ਉਹਦੇ ਵਿੱਚੋਂ ਕਿਹੜੀਆਂ ਕਿਹੜੀਆਂ ਗੱਲਾਂ ਸ਼ਾਮਲ ਨੇ ਉਹਦੇ ਵਿੱਚ
0: ਉਹਦੇ ਅੰਦਰ ਇਹੀ ਗੱਲਾਂ ਸ਼ਾਮਿਲ ਨੇ ਕਿ ਪਹਿਲੇ ਤੋਂ ਤੁਸੀਂ ਰੋਜ਼ਾਨਾ ਆਪਣਾ ਘੱਟੋ ਘੱਟ ਟਾਈਮ ਕੱਢੋ ਕਿ ਸਰੀਰ ਦੀ ਕਸਰਤ ਜ਼ਰੂਰ ਹੋਏ ਜਿਸ 'ਚ ਸਾਰੇ ਜੁਆਇੰਟਸ ਦੀ ਐਕਸਰਸਾਈਜ਼ ਹੋ ਜਾਏ ਕੁਛ ਆਸਨ ਹੋ ਜਾਣ ਜਿਹਦੇ ਨਾਲ ਤੁਹਾਡੀ ਸਟਰੈਂਥ ਵੀ ਬੜੇ ਫਿਰ ਸਰੀਰ ਦੇ ਅੱਗੇ ਬੜੀਏ ਅਤੇ ਫਿਰ ਮਨ ਵੀ ਹੈਗਾ ਅਤੇ ਮਨ ਦੇ ਉੱਪਰ ਵੀ ਕੰਮ ਕੀਤਾ ਯੋਗ ਨੇ ਅਤੇ ਮਨ ਵਾਸਤੇ ਰੱਖਿਆ ਕਿ ਪ੍ਰਾਣਾਯਾਮ ਕਰੋ ਧਿਆਨ ਕਰੋ ਔਰ ਕੁਛ ਦੇਰ ਆਪਣੀ ਸਾਹਾਂ 'ਤੇ ਧਿਆਨ ਰੱਖੀਏ ਅਤੇ ਸਾਡੀ ਜੋ ਜੋ ਸਰੀਰ ਦੀ ਜ਼ਰੂਰਤਾਂ ਨੇ ਉਹ ਪੂਰੀਆਂ ਹੋਣਗੀਆਂ ਲੇਕਿਨ ਸਰੀਰ ਦੀ ਜ਼ਰੂਰਤਾਂ ਸਿਰਫ ਐਕਸਰਸਾਈਜ਼ ਦੇ ਨਾਲ ਪੂਰੀਆਂ ਨਹੀਂ ਹੁੰਦੀਆਂ ਸਾਨੂੰ ਇਹ ਵੀ ਦੇਖਣਾ ਹੈ ਕਿ ਅਸੀਂ ਕੀ ਖਾਣਾ ਹੈ ਅਤੇ ਕੀ ਨਹੀਂ ਖਾਣਾ ਹੈ ਸਾਨੂੰ ਇਹ ਵੀ ਦੇਖਣਾ ਹੈ ਕਿ ਜਿਸ ਟਾਈਮ ਸਰੀਰ ਅਗਰ ਜਿਵੇਂ ਕਰਕੇ ਇੱਕ ਮੈਂ ਗੱਲ ਅਕਸਰ ਕਹਿੰਦਾ ਹਾਂ ਕਿ ਜਦੋਂ ਸਾਨੂੰ ਨੀਂਦ ਆ ਰਹੀ ਹੁੰਦੀ ਹੈ ਜ਼ਿਆਦਾਤਰ ਲੋਕ ਕੋਸ਼ਿਸ਼ ਕਰਦੇ ਕਿ ਨਹੀਂ ਇਸ ਟਾਈਮ ਜਾਗੀਏ ਤਾਂ ਕੋਈ ਦੂਸਰਾ ਕੰਮ ਕਰ ਲਈਏ ਫਿਰ ਜਦੋਂ ਇੱਕ ਦਿਨ ਨੀਂਦ ਆਉਣਾ ਬੰਦ ਹੋ ਜਾਂਦੀ ਹੈ ਤਾਂ ਫਿਰ ਅਸੀਂ ਦਵਾਈਆਂ ਖਾਂਦੇ ਹਾਂ ਕਿ ਬਈ ਹੁਣ ਸਾਨੂੰ ਨੀਂਦ ਆ ਜਾਏ ਤੁਸੀਂ ਪਹਿਲੇ ਤਾਂ ਸਰੀਰ ਦੀ ਸੁਣੀ ਨਹੀਂ ਹੁਣ ਜਦੋਂ ਬਿਮਾਰੀਆਂ ਲੱਗ ਜਾਂਦੀਆਂ ਫਿਰ ਅਸੀਂ ਦਵਾਈ ਖਾਣਾ ਚਾਹੁੰਦੇ ਹਾਂ ਅਤੇ ਇਹੀ ਜੋ ਸਰੀਰ ਜੋ ਅੰਦਰੋਂ ਮੈਸੇਜ ਦੇ ਰਿਹਾ ਜੋ ਇੰਡੀਕੇਟ ਕਰਦਾ ਹੈ ਅਸੀਂ ਉਹ ਸੁਣ ਸਕੀਏ ਅਸੀਂ ਆਪਣੇ ਸਰੀਰ 'ਤੇ ਧਿਆਨ ਦੇਈਏ ਉਹ ਹਰ ਚੀਜ਼ ਜੋ ਉਸ ਜੀਵਨ ਸ਼ੈਲੀ ਦੇ ਅੰਦਰ ਆਉਂਦੀ ਹੈ ਉਹ ਯੋਗ ਸਾਨੂੰ ਰਸਤਾ ਦਿੰਦਾ ਹੈ
1: ਅੱਛਾ ਦੀਪਕ ਸ਼ਰਮਾ ਜੀ ਜਿਵੇਂ ਤੁਸੀਂ ਦੱਸਿਆ ਕਿ ਯੋਗ ਦੇ ਵਿੱਚ ਜਿਹੜੀਆਂ ਮੁੱਖ ਤੌਰ 'ਤੇ ਗੱਲਾਂ ਆਉਂਦੀਆਂ ਇੱਕ ਤਾਂ ਜਿਹੜਾ ਸਾਡਾ ਸਰੀਰ ਕਸਰਤ ਹੈ ਸਰੀਰ ਦੀ ਦੂਜਾ ਤੁਸੀਂ ਦੱਸਿਆ ਕਿ ਜਿਹੜਾ ਮਨ ਦੀ ਜਿਹੜੀ ਗੱਲ ਹੈ ਜਿਵੇਂ ਯੋਗ ਦੀ ਧਿਆਨ ਦੀ ਜਿਹਦੇ ਨਾਲ ਅਸੀਂ ਆਪਣੇ ਮਨ ਨੂੰ ਜਿਹੜਾ ਇਕਾਗਰ ਕਰ ਸਕੀਏ ਸ਼ਾਂਤ ਕਰ ਸਕੀਏ ਤੀਜੀ ਗੱਲ ਤੁਸੀਂ ਕਿਹਾ ਕਿ ਖਾਣ ਪੀਣ ਦੀ ਵੀ ਇੱਕ ਬਹੁਤ ਵੱਡੀ ਅਹਿਮੀਅਤ ਹੈ ਕਿ ਸਾਡਾ ਖਾਣਾ ਪੀਣਾ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਇਹਨਾਂ ਦੇ ਬਾਰੇ ਜੇ ਹੁਣ ਆਪਾਂ ਅਲੱਗ ਅਲੱਗ ਗੱਲ ਕਰੀਏ ਸਭ ਤੋਂ ਪਹਿਲਾਂ ਜੇ ਆਪਾਂ ਕਸਰਤ ਦੀ ਗੱਲ ਕਰੀਏ ਕਸਰਤ ਦੇ ਵਿੱਚ ਮੇਰੇ ਘਰ ਆਪਣੇ ਯੋਗ ਆਸਣ ਆ ਜਾਂਦੇ ਨੇ
0: ਹਾਂਜੀ
1: ਤਾਂ ਇਸੇ ਤਰ੍ਹਾਂ ਯੋਗ ਆਸਣ ਦੀ ਗੱਲ ਜੇ ਆਪਾਂ ਇੱਥੋਂ ਹੀ ਸ਼ੁਰੂ ਕਰਦੇ ਹਾਂ ਕਿ ਤੁਸੀਂ ਜਿਹੜੇ ਬੰਦੇ ਸਾਰਾ ਦਿਨ ਬੈਠਦੇ ਨੇ ਜਿਨ੍ਹਾਂ ਦੇ ਮਤਲਬ ਜੋੜਾਂ ਦੇ ਵਿੱਚ ਸਟਿਫਨੈਸ ਆ ਜਾਂਦੀ ਜਾਂ ਹੱਡੀਆਂ ਦੇ ਵਿੱਚ ਮਤਲਬ ਇਸ ਤਰ੍ਹਾਂ ਦੇ ਦਰਦ ਹੁੰਦਾ ਕਿਸੇ ਨੂੰ ਸਰਵਾਈਕਲ ਹੋ ਜਾਂਦਾ ਕਿਸੇ ਦੇ ਕਮਰ ਦਰਦ ਹੈ ਕਿਸੇ ਦੀ ਗਰਦਨ ਦੇ ਵਿੱਚ ਦਰਦ ਹੈ ਜਾਂ ਲੱਤਾਂ ਦੇ ਵਿੱਚ ਦਰਦ ਹੈ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਅਤੇ ਸਾਨੂੰ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਇਹਨਾਂ ਸਮੱਸਿਆਵਾਂ ਵਾਸਤੇ ਕਿਸ ਤਰ੍ਹਾਂ ਦੇ ਮਤਲਬ ਯੋਗ ਆਸਣ ਜਾਂ ਕਿਸ ਤਰ੍ਹਾਂ ਦੀ ਕਸਰਤ ਕਰਨੀ ਚਾਹੀਦੀ
0: ਇਹ ਸਾਰੀ ਸਮੱਸਿਆ ਤੋਂ ਬਚਣ ਵਾਸਤੇ ਸਾਨੂੰ ਸਭ ਤੋਂ ਪਹਿਲੇ ਤਾਂ ਸੂਖਮ ਵਿਆਮ ਅਸੀਂ ਸੂਖਮ ਵਿਆਮ ਦੇ ਅੰਦਰ ਗਰਦਨ ਮੋਢੇ ਗੋਡੇ ਕੋਹਨੀ ਕਲਾਈ ਉਂਗਲੀਆਂ ਇਹ ਸਾਰੇ ਜਿਹੜੇ ਜੁਆਇੰਟਸ ਨੇ ਇਹ ਸਭ ਨੂੰ ਐਕਟਿਵ ਕਰਨ ਵਾਸਤੇ ਕੁਛ ਕੁਛ ਛੋਟੇ ਛੋਟੇ ਵਿਆਮ ਹੁੰਦੇ ਨੇ ਕਸਰਤਾਂ ਹੁੰਦੀਆਂ ਨੇ ਉਹ ਅਸੀਂ ਕਰਨੀਆਂ ਹੁੰਦੀਆਂ ਫਿਰ ਥੋੜ੍ਹੇ ਵੱਡੀ ਮਸਲਸ ਸਟ੍ਰੈਚ ਕਰਨ ਵਾਸਤੇ ਜਿਵੇਂ ਕਰਕੇ ਅਸੀਂ ਮਕਰ ਆਸਨ ਕਰ ਲਿਆ ਧਨੁਰ ਆਸਨ ਕਰ ਲਿਆ ਉਤਾਨਪਾਦ ਆਸਨ ਕਰ ਲਿਆ ਵਰਿਕਸ਼ ਆਸਨ ਕਰ ਲਿਆ ਤਾੜ ਆਸਨ ਕਰ ਲਿਆ ਇਹੋ ਜਿਹੇ ਆਸਨ ਜੋ ਸਟ੍ਰੈਚਿੰਗ ਕਰਦੇ ਨੇ ਫਿਰ ਉਸ ਤੋਂ ਬਾਅਦ ਜਿਹੜੇ ਆਸਨ ਸਟਰੈਂਥ ਦਿੰਦੇ ਨੇ ਵੀਰ ਆਸਨ ਹੋ ਗਿਆ ਉਸ ਤੋਂ ਇਲਾਵਾ ਜੋ ਹੈ ਸ਼ਲਭ ਆਸਨ ਹੋ ਗਿਆ ਇਹ ਕੁਛ ਆਸਨ ਨੇ ਜੋ ਸਾਨੂੰ ਸਟਰੈਂਥ ਦਿੰਦੇ ਨੇ ਫਿਰ ਹੋਰ ਅੱਗੇ ਵਧੀਆ ਤਾਂ ਇਹ ਸੂਰਿਆ ਨਮਸਕਾਰ ਜੋ ਹੈ ਸਾਡੀ ਫਿਜ਼ੀਕਲ ਅਤੇ ਮੈਂਟਲੀ ਦੋਨੋਂ ਤਰੀਕੇ ਦੀ ਸਟਰੈਂਥ ਬਣਾਉਂਦਾ ਹੈ ਅਤੇ ਸੂਰਿਆ ਨਮਸਕਾਰ ਕਰ ਲਿਆ ਇਹ ਸਾਰੀ ਚੀਜ਼ਾਂ ਅਸੀਂ ਕਰ ਸਕਦੇ ਹਾਂ ਜਿਹਦੇ ਨਾਲ ਸਾਡੇ ਸਰੀਰ ਦੇ ਸਾਰੇ ਜੋੜ ਸਾਰੀ ਮਸਲਸ ਪੂਰੀ ਤਰ੍ਹਾਂ ਐਕਟਿਵ ਹੁੰਦੀਆਂ ਨੇ ਔਰ ਸਾਨੂੰ ਤਾਕਤ ਵੀ ਦਿੰਦੀ ਹੈ ਔਰ ਫਲੈਕਸੀਬਲ ਵੀ ਰਹਿੰਦੀਆਂ ਨੇ
1: ਇਸ ਤੋਂ ਇਲਾਵਾ ਜਿਹੜੀ ਦੂਜੀ ਅੱਜ ਕੱਲ੍ਹ ਸਮੱਸਿਆ ਇਹਨਾਂ ਹੱਡੀਆਂ ਜੋੜਾਂ ਤੋਂ ਇਲਾਵਾ ਜਿਹੜੀ ਆਮ ਤੌਰ 'ਤੇ ਲੋਕਾਂ ਨੂੰ ਇੱਕ ਹੁੰਦੀ ਹੈ ਡਾਇਬਟੀਜ਼ ਔਰ ਇੱਕ ਹਾਈਪਰਟੈਂਸ਼ਨ ਜਾਂ ਬਲੱਡ ਪ੍ਰੈਸ਼ਰ ਜੋ ਵਧਣਾ ਇਹ ਦੋ ਸਮੱਸਿਆਵਾਂ ਬਹੁਤ ਮਤਲਬ ਕਾਮਨ ਹੈ ਅੱਜ ਦੇ
0: ਜੀ
1: ਲੋਕਾਂ ਦੇ ਲਈ ਕਿ ਯੋਗ ਦੇ ਵਿੱਚ ਕੋਈ ਇਸ ਤਰ੍ਹਾਂ ਦੇ ਆਸਣ ਜਾਂ ਇਸ ਤਰ੍ਹਾਂ ਦੀ ਐਕਸਰਸਾਈਜ਼ ਹੈ ਜੋ ਇਹਨਾਂ ਦੇ ਉੱਤੇ ਅਸੀਂ ਇਸ ਸਮੱਸਿਆ ਨੂੰ ਘੱਟ ਕਰ ਸਕੀਏ
0: ਬਿਲਕੁਲ ਅੱਜ ਦੇ ਟਾਈਮ ਕਈ ਸਾਰੀ ਰਿਸਰਚ ਹੋਈਆਂ ਨੇ

0: ਇਹਨਾਂ ਦੇ ਅੰਦਰ ਇਹ ਸਾਬਿਤ ਹੋਇਆ ਕਿ ਯੋਗ ਦੀ ਜੋ ਕਿਰਿਆਵਾਂ ਨੇ, ਯੋਗ ਦੇ ਅੰਦਰ ਜਿਹੜੇ ਪ੍ਰਾਣਾਯਾਮ ਨੇ, ਧਿਆਨ ਦੀ ਕਿਰਿਆਵਾਂ ਨੇ, ਉਹ ਸਾਡੇ ਸਟ੍ਰੈਸ ਲੈਵਲ ਨੂੰ ਘਟਾਉਂਦੀਆਂ ਨੇ ਔਰ ਉਹਦੇ ਨਾਲ ਹਾਈਪਰਟੈਂਸ਼ਨ ਜਾਂ ਬੀਪੀ ਜੈਸੀ ਜਿਹੜੀ ਸਮੱਸਿਆ ਨੇ ਉਹ ਘੱਟ ਹੁੰਦੀਆਂ ਨੇ। ਜਿੱਦਾਂ ਕਿ ਬਹੁਤ ਸਿੰਪਲ ਜੀ ਟੈਕਨੀਕ ਹੈ, ਤੁਸੀਂ ਕੋਈ ਵੀ ਬੰਦਾ ਜਿਹੜਾ ਸਿੱਧਾ ਬਹਿ ਜਾਏ, ਆਰਾਮ ਨਾਲ ਕਿਸੇ ਵੀ ਥਾਂ 'ਤੇ ਬਹਿ ਜਾਏ ਔਰ ਸਿਰਫ ਆਪਣੀ ਸਾਹਾਂ 'ਤੇ ਧਿਆਨ ਦੇ, ਕਿਉਂਕਿ ਹਾਈਪਰਟੈਂਸ਼ਨ 'ਚ ਹੁੰਦਾ ਕੀ ਹੈ, ਸਾਹ ਜਿਹੜੀ ਹੈ ਨਾ ਬਹੁਤ ਤੇਜ਼ ਲੈਣਾ ਸ਼ੁਰੂ ਕਰ ਦਿੰਦਾ ਬੰਦਾ, ਅਤੇ ਅਸੀਂ ਅਗਰ ਆਪਣੀ ਸਾਹਾਂ 'ਤੇ ਧਿਆਨ ਦੇਈਏ ਔਰ ਉਹਨੂੰ ਇੱਕ ਲੈਵਲ, ਇੱਕ ਰਿਦਮ ਦੇ ਅੰਦਰ ਬਣਾ ਕੇ ਰੱਖ ਸਕੀਏ ਅਤੇ ਉਹਦੀ ਹਾਈਪਰਟੈਂਸ਼ਨ ਜਿਹੜੀ ਹੈ ਘੱਟਦੀ ਹੈ, ਉਹਦਾ ਜਿਹੜਾ ਤਣਾਅ ਹੈ ਉਹ ਘੱਟਦਾ ਹੈ। ਅਤੇ ਇਹੋ ਜਿਹੀ ਕਿਰਿਆਵਾਂ ਸਾਨੂੰ ਕਰਨੀ ਚਾਹੀਦੀ ਹੈ ਜਿਹਦੇ ਨਾਲ ਸਾਨੂੰ ਹਾਈਪਰਟੈਂਸ਼ਨ ਜਿਹੜੀ ਹੈ ਉਹ ਠੀਕ ਹੋ ਜਾਂਦੀ ਹੈ, ਬੀਪੀ ਜਿਹੜਾ ਠੀਕ ਹੋ ਜਾਂਦਾ ਹੈ ਜਾਂ ਕੰਟਰੋਲ ਹੁੰਦਾ, ਐਸਾ ਕਹਿ ਸਕਦੇ ਹਾਂ ਅਸੀਂ। ਜਿੱਥੇ ਤੱਕ ਗੱਲ ਹੈ ਡਾਇਬਟੀਜ਼ ਦੀ, ਅਤੇ ਜਿੰਨੇ ਵੀ ਟਵਿਸਟਿੰਗ ਵਾਲੇ ਪੋਜ਼ ਨੇ, ਰਿਸਰਚ ਕਹਿੰਦੀ ਹੈ ਜਿਹੜੇ ਵੀ ਟਵਿਸਟਿੰਗ ਵਾਲੇ ਪੋਜ਼ ਨੇ, ਜਿੱਦਾਂ ਅਰਧ ਮਤਸਿੰਦਰ ਆਸਨ ਹੈ ਜਾਂ ਵਕਰ ਆਸਨ ਹੈ ਜਾਂ ਟਵਿਸਟਡ ਟ੍ਰਾਇੰਗਲ ਪੋਜ਼ ਨੇ, ਇਹ ਸਾਰੇ ਜਿਹੜੇ ਨੇ ਡਾਇਬਟੀਜ਼ ਦੇ ਉੱਪਰ ਕੰਟਰੋਲ ਕਰਦੇ ਨੇ। ਡਾਇਬਟੀਜ਼ ਸਾਡੇ ਸਰੀਰ ਦੀ ਜੋ ਸ਼ੂਗਰ ਲੈਵਲ ਹੈ ਉਹਨੂੰ ਕੰਟਰੋਲ ਕਰਦੇ, ਕਿਉਂਕਿ ਇਹ ਪੈਨਕ੍ਰੀਆਸ ਦੇ ਉੱਪਰ ਕੰਮ ਕਰਦਾ ਹੈ ਅਤੇ ਉਹਦੇ ਨਾਲ ਪੈਨਕ੍ਰੀਆਸ ਜੋ ਸਾਡਾ ਇੱਕ ਬੋਡੀ ਦਾ ਔਰਗਨ ਹੈ ਉਹ ਹੈਲਦੀ ਰਹਿੰਦਾ, ਠੀਕ ਰਹਿੰਦਾ ਅਤੇ ਡਾਇਬਟੀਜ਼ ਵੀ ਠੀਕ ਰਹਿੰਦੀ ਹੈ।
1: ਇੱਕ ਸਾਡੇ ਏਜ ਨਾਲ ਰਿਲੇਟਡ ਕਈ, ਜਿਵੇਂ ਲੋਕ ਬਜ਼ੁਰਗ ਹੋ ਜਾਂਦੇ ਨੇ, ਉਹਨਾਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਜਿਹੜੀਆਂ ਉਮਰ ਨਾਲ ਸੰਬੰਧਿਤ ਹੁੰਦੀਆਂ ਨੇ ਉਹਨਾਂ ਦੇ, ਬੁਢਾਪੇ ਨੂੰ ਅਸੀਂ ਕਹਿ ਲਈਏ, ਤਾਂ ਬੁਢਾਪੇ ਦੇ ਵਿੱਚ ਮਤਲਬ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਅਤੇ ਯੋਗ ਰਾਹੀਂ ਉਹਨਾਂ ਨੂੰ ਕਿਸ ਤਰ੍ਹਾਂ ਅਸੀਂ ਘੱਟ ਕਰ ਸਕਦੇ ਹਾਂ ਜਾਂ
0: ਜਿਵੇਂ ਕਰਕੇ ਮੈਂ ਅਗਰ ਇੱਕ ਛੋਟਾ ਜਿਹਾ ਉਦਾਹਰਣ ਦਵਾਂ ਕਿ ਬੁਢਾਪਾ ਅਸਲ 'ਚ ਕੀ ਚੀਜ਼ ਐਸੀ ਹੈ ਜੋ ਸਰੀਰ 'ਚੋਂ ਚਲੀ ਜਾਂਦੀ ਹੈ ਅਤੇ ਬੁਢਾਪਾ ਅਸੀਂ ਸਮਝਦੇ ਹਾਂ ਬੁਢਾਪਾ ਆ ਗਿਆ, ਉਹ ਸਿੰਪਲ ਜੀ ਗੱਲ ਹੈ ਫਲੈਕਸੀਬਿਲਟੀ। ਛੋਟਾ ਬੱਚਾ ਜਿਹੜਾ ਹੁੰਦਾ ਉਹਦੀ ਬੋਡੀ 'ਚ ਬੜੀ ਫਲੈਕਸੀਬਿਲਟੀ ਹੁੰਦੀ ਹੈ, ਜਿਵੇਂ ਜਿਵੇਂ ਏਜ ਵੱਧਦੀ ਰਹਿੰਦੀ ਹੈ ਸਾਡੇ ਸਰੀਰ ਦੀ ਫਲੈਕਸੀਬਿਲਟੀ ਘੱਟ ਘੱਟਦੀ ਜਾਂਦੀ ਹੈ, ਜੁਆਇੰਟ ਜਿਹੜੇ ਸਟਿਫ ਹੋ ਜਾਂਦੇ ਨੇ। ਅਗਰ ਅਸੀਂ ਪਹਿਲੇ ਤੋਂ ਕਸਰਤ ਕਰੀ ਜਾ ਰਹੇ ਹਾਂ, ਅਸੀਂ ਯੋਗਾਸਨ ਕਰ ਰਹੇ ਹਾਂ, ਅਸੀਂ ਮੂਵਮੈਂਟਸ ਕਰ ਰਹੇ ਹਾਂ, ਤਾਂ ਜੁਆਇੰਟਸ ਫਲੈਕਸੀਬਲ ਰਹਿਣਗੇ, ਜੁਆਇੰਟਸ ਫਲੈਕਸੀਬਲ ਰਹਿਣਗੇ, ਉਹਨਾਂ ਦੀ ਮਸਲ ਦੀ ਸਟਰੈਂਥ ਬਣੀ ਰਹੇਗੀ, ਫਲੈਕਸੀਬਿਲਟੀ ਵੀ ਬਣੀ ਰਹੇਗੀ, ਨਾਲੇ ਖਾਣ ਪਾਣ ਉਹਨਾਂ ਦਾ ਠੀਕ ਰਹੇਗਾ। ਅਤੇ ਬਜ਼ੁਰਗਾਂ ਨੂੰ ਤਾਕਤ ਘਟਾਉਣ ਦੀ ਨਹੀਂ ਹੈ ਉਹਦੀ, ਬਲਕਿ ਤਾਕਤ ਵਧਾਉਂਦੀ ਹੈ ਔਰ ਉਹ ਬੜੇ ਮਜ਼ੇ ਨਾਲ ਆਪਣੀ ਲਾਈਫ ਜੀ ਸਕਦੇ ਆ ਬਿਨਾਂ ਕਿਸੇ ਪਰੇਸ਼ਾਨੀ ਤੋਂ। ਇਸ ਕਰਕੇ ਉਹਨਾਂ ਨੂੰ ਯੋਗਾ ਜਿਹਾ ਜ਼ਰੂਰ ਕਰਨਾ ਚਾਹੀਦਾ।
1: ਉਹਦੇ 'ਚ ਕਿਹੜੇ ਕਿਹੜੇ ਮਤਲਬ ਉਹਨਾਂ ਨੂੰ ਆਸਨ ਵਗੈਰਾ ਕਰ ਲੈਣੇ ਚਾਹੀਦੇ ਆ ਬਜ਼ੁਰਗਾਂ ਦੇ ਲਈ?
0: ਇਹੀ ਚੀਜ਼ਾਂ ਨੇ ਕਿ ਪਹਿਲੇ ਉਹਨਾਂ ਵਾਸਤੇ ਵੀ ਸਭ ਤੋਂ ਪਹਿਲੇ ਸੂਖਮ ਵਿਆਯਾਮ, ਸਾਰੇ ਜੁਆਇੰਟਸ ਦੀ ਐਕਸਰਸਾਈਜ਼ ਕਰਨੀ ਨੇ ਔਰ ਉਹਨਾਂ ਨੂੰ ਪ੍ਰਾਣਾਯਾਮ ਔਰ ਧਿਆਨ ਦੀ ਜਿਹੜੀ ਕਿਰਿਆ ਨੇ ਉਹ ਜ਼ਿਆਦਾ ਕਰਨੀਆਂ ਨੇ ਤਾਂ ਕਿ ਮਨ ਜਿਹੜਾ ਸ਼ਾਂਤ ਰਹੇ, ਕਿਉਂਕਿ ਇਸ ਏਜ 'ਚ ਸਭ ਤੋਂ ਜ਼ਿਆਦਾ ਪਰੇਸ਼ਾਨੀ ਆਉਂਦੀ ਹੈ ਜੋ ਉਹਨਾਂ ਨੂੰ ਇਕੱਲਾਪਨ ਜ਼ਿਆਦਾ ਖਟਕਦਾ ਹੈ, ਇਕੱਲਾਪਨ ਜ਼ਿਆਦਾ ਉਹਨਾਂ ਨੂੰ ਪਰੇਸ਼ਾਨ ਕਰਦਾ ਹੈ, ਫਿਰ ਉਹਦੀ ਵਜ੍ਹਾ ਨਾਲ ਜਿਹੜਾ ਸਟ੍ਰੈਸ ਜ਼ਿਆਦਾ ਲੈ ਦਿੰਦੇ ਆ।
1: ਇੱਕ ਦੋ ਹੋਰ ਸਮੱਸਿਆਵਾਂ ਆਉਂਦੀਆਂ ਬੁਢਾਪੇ ਦੇ ਵਿੱਚ, ਇੱਕ ਹੁੰਦੇ ਨੀਂਦ ਨਾ ਆਉਣਾ ਅਤੇ
0: ਹਾਂਜੀ
1: ਇੱਕ ਹੁੰਦਾ ਯਾਦਾਸ਼ਤ ਦਾ ਕਮਜ਼ੋਰ ਹੋ ਜਾਣਾ।
0: ਉਹ ਦੋਨਾਂ 'ਚ ਬਹੁਤ ਫਰਕ ਪੈਂਦਾ ਹੈ, ਕਿਉਂਕਿ ਜਦੋਂ ਮਾਨਸਿਕ ਤਣਾਅ ਘਟਦਾ ਹੈ, ਇਹ ਵੀ ਰਿਸਰਚ ਦੇ ਅੰਦਰ ਆਇਆ, ਜਿਨ੍ਹਾਂ ਨੂੰ ਤਣਾਅ ਜ਼ਿਆਦਾ ਹੁੰਦਾ ਹੈ ਉਹਨਾਂ ਦਾ ਬ੍ਰੇਨ ਆਪਣੇ ਆਪ ਹੀ ਉਹ ਚੀਜ਼ਾਂ ਭੁੱਲਣਾ ਸ਼ੁਰੂ ਕਰ ਦਿੰਦਾ ਹੈ ਤਾਂ ਕਿ ਮੈਂਟਲੀ ਰਿਲੈਕਸੇਸ਼ਨ ਬਣਿਆ ਰਹੇ। ਅਤੇ ਜਦੋਂ ਅਸੀਂ ਧਿਆਨ ਜਾਂ ਪ੍ਰਾਣਾਯਾਮ ਕਰਦੇ ਹਾਂ ਤਾਂ ਸਾਡੇ ਜੋ ਬ੍ਰੇਨ ਵਾਲਾ ਏਰੀਆ ਹੈ ਇਹ 'ਚ ਆਕਸੀਜਨ ਦਾ ਲੈਵਲ ਵੱਧਦਾ ਹੈ। ਅਸੀਂ ਜਦੋਂ ਉਦਗੀਤ ਯਾਨੀ ਕਿ ਓਮ ਚੈਂਟਿੰਗ ਕਰਦੇ ਹਾਂ ਜਾਂ ਭ੍ਰਾਮਰੀ ਕਰਦੇ ਹਾਂ ਤਾਂ ਸਾਡੇ ਜੋ ਬ੍ਰੇਨ ਦੇ ਨਿਊਰੋਨਸ ਹੈ ਉਹ ਐਕਟਿਵ ਰਹਿੰਦੇ ਹੈ, ਜਿਨ੍ਹਾਂ ਨਾਲ ਸਾਡੀ ਯਾਦਾਸ਼ ਜੈਸੀ ਹੈ ਵੈਸੀ ਰਹੇਗੀ ਜਾਂ ਇਸ ਤੋਂ ਵੱਧ ਸਕਦੀ ਹੈ, ਘਟੇਗੀ ਨਹੀਂ।
1: ਅੱਛਾ, ਇਸ ਤੋਂ ਇਲਾਵਾ ਜਿਹੜਾ ਹੈ ਔਰਤਾਂ ਦੇ ਲਈ, ਕਿਉਂਕਿ ਔਰਤਾਂ ਦੀਆਂ ਕਈ ਵਾਰੀ ਅਲੱਗ ਤਰ੍ਹਾਂ ਦੀਆਂ ਸਮੱਸਿਆਵਾਂ ਹੁੰਦੀਆਂ ਨੇ, ਔਰਤਾਂ ਦੇ ਸਰੀਰ ਦੀ ਜਿਹੜੀ ਬਣਤਰ ਹੈ ਥੋੜ੍ਹੀ ਜਿਹੀ ਪੁਰਸ਼ਾਂ ਨਾਲੋਂ ਅਲੱਗ ਵੀ ਹੈ, ਤਾਂ ਔਰਤਾਂ ਦੇ ਲਈ ਕਿਸ ਤਰ੍ਹਾਂ ਦੇ ਆਸਨ ਮਤਲਬ ਉਹਨਾਂ ਨੂੰ ਕਰਨੇ ਚਾਹੀਦੇ ਅਤੇ ਕਿਹੜੇ ਆਸਨ ਨਹੀਂ ਕਰਨੇ ਚਾਹੀਦੇ, ਜੇ ਖਾਸ ਕਰਕੇ ਗਰਭਵਤੀ ਔਰਤਾਂ ਦਾ ਦੇਖੀਏ ਤਾਂ ਉਸ ਸਮੇਂ ਵੀ ਕੀ ਕਰਨਾ ਚਾਹੀਦਾ?
0: ਜਿਵੇਂ ਕਰਕੇ ਗੱਲ ਕੀਤੀ ਤੁਸੀਂ ਕਿ ਗਰਭਵਤੀ ਔਰਤਾਂ ਵਾਸਤੇ ਜਾਂ ਜੋ ਪ੍ਰੈਗਨੈਂਸੀ ਦੇ ਅੰਦਰ ਯੋਗਾ ਕਰਦੀਆਂ ਨੇ ਉਹਨਾਂ ਨੂੰ ਧਿਆਨ ਦੀ ਕਿਰਿਆਵਾਂ ਔਰ ਹਲਕੇ ਪ੍ਰਾਣਾਯਾਮ, ਠੀਕ ਹੈ, ਜ਼ਿਆਦਾ ਤੇਜ਼ ਸਾਹਾਂ ਦੀ ਕਿਰਿਆ ਨਹੀਂ ਕਰੀਦੀਆਂ, ਜਿਵੇਂ ਕਰਕੇ ਭਸਤ੍ਰਿਕਾ ਉਹਨਾਂ ਨੂੰ ਨਹੀਂ ਕਰਨਾ, ਬਹੁਤ ਤੇਜ਼ ਸਾਹ ਲੈਣਾ ਛੋੜਨਾ ਇਹੋ ਜਿਹੀ ਕਿਰਿਆਵਾਂ ਨਹੀਂ ਕਰਨੀਆਂ, ਉਹਨਾਂ ਨੂੰ ਕੁੰਜਲ ਜਾਂ ਐਸੀ ਕੋਈ ਜੋ ਅਸੀਂ ਕਹੀਦਾ ਕਿ ਸ਼ੁੱਧੀਕਰਨ ਦੀ ਕਿਰਿਆਵਾਂ ਨਹੀਂ ਕਰਨੀਆਂ, ਬੰਧ ਨਹੀਂ ਲਗਾਉਣੇ, ਲੇਕਿਨ ਉਹ ਪ੍ਰਾਣਾਯਾਮ ਕਰ ਸਕਦੀਆਂ ਨੇ, ਸਾਹਾਂ ਦੇ ਉੱਪਰ ਧਿਆਨ ਦੇ ਸਕਦੇ ਨੇ, ਹਲਕੀ ਫੁਲਕੀ ਸਟ੍ਰੈਚਿੰਗ ਜ਼ਰੂਰ ਕਰਨ, ਲੇਕਿਨ ਪੇਟ ਦਬਾਉਣ ਵਾਲੇ ਜਿਹੜੇ ਢਿੱਡ ਦੇ ਉੱਪਰ ਜ਼ਿਆਦਾ ਦਬਾਅ ਦਿੰਦੇ ਆ ਐਸੇ ਆਸਨ ਇਹ ਨਹੀਂ ਕਰਨੇ ਹੁੰਦੇ, ਬਾਕੀ ਸਭ ਚੀਜ਼ਾਂ ਕਰ ਸਕਦੀਆਂ ਨੇ।
1: ਜਿਵੇਂ ਤੁਸੀਂ ਅਗਲੀ ਗੱਲ ਕੀਤੀ ਸੀਗੀ ਕਿਰਿਆਵਾਂ ਦੀ ਗੱਲ, ਥੋੜ੍ਹਾ ਜਿਹਾ ਸਾਨੂੰ ਕਿਰਿਆਵਾਂ ਬਾਰੇ ਵੀ ਦੱਸ ਦਿਓ।
0: ਜਿਵੇਂ ਕਰਕੇ ਅਸੀਂ ਆਪਣੇ ਸਰੀਰ ਦੀ ਸਫਾਈ ਬਾਹਰੋਂ ਰੱਖਦੇ ਹਾਂ, ਐਸੇ ਹੀ ਯੋਗ ਦੀ ਮਾਨਤਾ ਹੈ ਕਿ ਸਾਡੇ ਸਰੀਰ 'ਚ ਜਿੰਨੀ ਵੀ ਤਰ੍ਹਾਂ ਦੀ ਜੋ ਸਮੱਸਿਆ ਆਉਂਦੀ ਹੈ ਉਹ ਸਾਡੇ ਢਿੱਡ ਦੇ ਅੰਦਰ ਜਿਹੜੇ ਟੋਕਸਿਨਸ ਪੈਦਾ ਹੋ ਜਾਂਦੇ ਨੇ, ਜਿਹੜੇ ਜੀਵਾਣੂ ਕੀਟਾਣੂ ਪੈਦਾ ਹੋ ਜਾਂਦੇ ਆ, ਉਹਨਾਂ ਦੀ ਵਜ੍ਹਾ ਨਾਲ ਆਉਂਦੀ ਹੈ। ਅਤੇ ਅਸੀਂ ਆਪਣੇ ਸਰੀਰ ਦੀ ਅੰਦਰੋਂ ਵੀ ਸਫਾਈ ਰੱਖੀ ਅਤੇ ਉਹ ਜਿਹੜੀ ਅੰਦਰੋਂ ਵੀ ਸਫਾਈ ਰੱਖਣ ਵਾਲੀ ਜੋ ਇੱਕ ਟੈਕਨੀਕਸ ਹੈ ਉਹ ਸਾਰੀ ਕਿਰਿਆਵਾਂ ਨੇ।

0: ਜਿਵੇਂ ਅਸੀਂ ਨੇਤੀ, ਧੋਤੀ, ਬਸਤੀ, ਨੋਲੀ, ਤ੍ਰਾਟਕ, ਇਹ ਸਾਰੀ ਉਹ ਕਿਰਿਆਵਾਂ ਨੇ ਜੋ ਸਾਡੇ ਇੰਟਰਨਲ ਔਰਗਨਸ ਦੀ ਸਫਾਈ ਕਰਦੀਆਂ ਨੇ।
1: ਕਿਰਿਆਵਾਂ ਵੀ ਅਤੇ ਆਸਣ ਵੀ ਮੈਂ ਕਹਿਣਾ ਚਾਹੁੰਦਾ ਵੀ ਕਿ ਇੱਕ ਜੋ ਯੋਗਾਚਾਰੀਆ ਹੈ,
0: ਹਾਂਜੀ
1: ਜੋ ਟੀਚਰ ਹੈ ਯੋਗਾ ਦਾ, ਉਹਦੀ ਦੇਖ ਰੇਖ ਦੇ ਵਿੱਚ ਉਹ ਤੋਂ ਸਿੱਖ ਕੇ ਹੀ ਕਰਨੇ ਚਾਹੀਦੇ ਮੇਰੇ
0: ਹਾਂਜੀ,
1: ਖਿਆਲ, ਆਪਣੇ ਆਪ ਇਹਨਾਂ ਨੂੰ
0: ਨਹੀਂ
1: ਨਹੀਂ
0: ਆਪਣੇ
1: ਕਰਨਾ।
0: ਆਪ ਇਹਨਾਂ ਨੂੰ ਕਦੀ ਨਹੀਂ ਕਰਨਾ ਹੈ, ਕਿਉਂਕਿ ਦੇਖਣ 'ਚ ਆਸਾਨ ਜ਼ਰੂਰ ਲੱਗਦੀਆਂ ਨੇ, ਲੇਕਿਨ ਤੁਸੀਂ ਆਪਣੇ ਇੰਟਰਨਲ ਔਰਗਨਸ ਨੂੰ ਉਸੇ ਤਰੀਕੇ ਨਾਲ ਸਾਫ਼ ਕਰ ਰਹੇ ਹੋ ਜਿੱਦਾਂ ਅਸੀਂ ਬਾਹਰੋਂ ਆਪਣੇ ਸਰੀਰ ਨੂੰ ਸਾਫ਼ ਕਰ ਰਹੇ ਹਾਂ, ਇਸ ਕਰਕੇ ਜ਼ਰੂਰ ਕਿਸੇ ਤੋਂ ਸਿੱਖ ਕੇ ਹੀ ਕਰਨੀ ਚਾਹੀਦੀਆਂ ਨੇ।
1: ਖਾਣ ਪੀਣ ਦੀ ਤੁਸੀਂ ਗੱਲ ਕੀਤੀ ਸੀ, ਭੋਜਨ ਦੀ, ਖੁਰਾਕ ਦੀ ਸਾਡੀ, ਅਤੇ ਬੰਦੇ ਨੂੰ ਯੋਗ ਕਰਨ ਦੇ ਨਾਲ ਨਾਲ ਅਤੇ ਖੁਰਾਕ ਵੱਲ ਧਿਆਨ ਦੇਣ ਦੀ ਲੋੜ ਹੈ, ਅਤੇ ਕਿਸ ਤਰ੍ਹਾਂ ਦਾ ਭੋਜਨ ਜਿਹੜਾ ਹੈ ਸਾਨੂੰ ਲੈਣਾ ਚਾਹੀਦਾ ਹੈ?
0: ਇਹ ਤਾਂ ਬੜੀ ਸਿੰਪਲ ਜੀ ਗੱਲ ਹੈ, ਯੋਗ ਦਾ ਮੈਸੇਜ ਜਿਹੜਾ ਉਹ ਇਹ ਹੈਗਾ ਕਿ ਤੁਸੀਂ ਐਸੀ ਚੀਜ਼ਾਂ ਖਾਣੀਆਂ ਨੇ ਜੋ ਸਾਡੇ ਸਰੀਰ ਨੂੰ ਡਾਈਜੈਸਟ ਕਰਦੇ ਟਾਈਮ ਜ਼ਿਆਦਾ ਮਿਹਨਤ ਨਾ ਕਰਨੀ ਪਵੇ, ਕਿਉਂਕਿ ਅਗਰ ਅਸੀਂ ਕੋਈ ਐਸੀ ਚੀਜ਼ ਖਾਧੀ ਹੈ ਜਿਹੜੇ ਡਾਈਜੈਸਟ ਕਰਨ 'ਚ ਸਰੀਰ ਨੂੰ ਬਹੁਤ ਜ਼ਿਆਦਾ ਮਿਹਨਤ ਕਰਨੀ ਪੈ ਰਹੀ ਹੈ, ਅਤੇ ਸਾਡੀ ਜੋ ਬੋਡੀ ਦੀ ਊਰਜਾ ਹੈ, ਜਿਹੜੀ ਸਾਡੀ ਐਨਰਜੀ ਹੈ, ਉਹ ਤਾਂ ਸਾਰਾ ਦਿਨ ਡਾਈਜੈਸ਼ਨ 'ਚ ਲੱਗੀ ਰਹੇਗੀ, ਅਤੇ ਸਾਰਾ ਦਿਨ ਅਗਰ ਡਾਈਜੈਸ਼ਨ 'ਚ ਕੋਈ ਸਾਡੀ ਐਨਰਜੀ ਲੱਗੀ ਰਹੇਗੀ ਤਾਂ ਅਸੀਂ ਹੋਰ ਜਿਹੜੇ ਕੰਮ ਕਰਨੇ ਉਹਨਾਂ ਵਾਸਤੇ ਐਨਰਜੀ ਕਿੱਥੋਂ ਲਿਆਵਾਂਗੇ। ਇਸ ਕਰਕੇ ਐਸੀ ਡਾਈਟ ਜੋ ਕਿ ਨੈਚੁਰਲ ਹੋਵੇ ਜਾਂ ਜ਼ਿਆਦਾ ਮਿਰਚ ਮਸਾਲੇ ਵਾਲੀ ਨਾ ਹੋਵੇ, ਜ਼ਿਆਦਾ ਹੈਵੀ ਨਾ ਹੋਵੇ, ਤਾਂ ਕਿ ਸਰੀਰ ਨੂੰ ਉਹਦੇ ਉੱਪਰ ਜ਼ਿਆਦਾ ਮਿਹਨਤ ਨਾ ਕਰਨੀ ਪਵੇ ਡਾਈਜੈਸਟ ਕਰਨ ਵਾਸਤੇ। ਸਿੰਪਲ ਜੀ ਲਾਈਨ ਹੈ, ਈਜ਼ੀ ਟੂ ਡਾਈਜੈਸਟ ਜਿਹੜਾ ਫੂਡ ਹੈਗਾ ਉਹ ਸਾਰਾ ਯੋਗ ਦੇ ਅੰਦਰ ਕਿਹਾ ਜਾਂਦਾ ਹੈ ਕਿ ਜ਼ਰੂਰ ਲੈਣਾ ਚਾਹੀਦਾ।
1: ਅੱਛਾ, ਫਲ ਅਤੇ ਸਬਜ਼ੀਆਂ?
0: ਹਾਂਜੀ ਬਿਲਕੁਲ।
1: ਅਤੇ ਜਿਹੜਾ ਅੱਜ ਕੱਲ੍ਹ ਲੋਕ ਬਾਹਰੋਂ ਮਤਲਬ ਖਾਂਦੇ ਨੇ ਜੰਕ ਫੂਡ, ਬਾਹਰੋਂ ਮੰਗਵਾ ਮੰਗਵਾ ਕੇ, ਪੀਜ਼ਾ, ਬਰਗਰ, ਇਹਨਾਂ ਬਾਰੇ ਕੀ ਕਹਿਣਾ ਚਾਹੋਗੇ?
0: ਇਹਨਾਂ ਦੇ ਬਾਰੇ ਸਿਰਫ ਇੰਨਾ ਹੀ ਕਹਿਣਾ ਚਾਹੁੰਦਾ ਕਿ ਇਹ ਥੋੜ੍ਹੀ ਜਿਹੀ ਵੀ ਅਗਰ ਧਿਆਨ ਦੇ ਕੇ ਦੇਖੋਗੇ ਤਾਂ ਅੱਜ ਦੇ ਇਸ ਟਾਈਮ 'ਚ ਜਿਹੜੀ ਵੀ ਚੀਜ਼ ਮਾਰਕੀਟ 'ਚ ਮਿਲ ਰਹੀ ਹੈ ਉਹ ਘੱਟੋ ਘੱਟ 4-5 ਦਿਨਾਂ ਤੋਂ ਪੁਰਾਣੀ ਹੈ, ਤਾਜ਼ੀ ਦੇ ਸ਼ਾਇਦ ਹੀ ਕੋਈ ਬਣਾ ਕੇ ਕਿਸੇ ਨੂੰ ਖਿਲਾ ਰਿਹਾ, ਕਿਉਂਕਿ ਅੱਜ ਦਾ ਟਾਈਮ ਜਿਹੜਾ ਉਹ ਮਾਰਕੀਟਿੰਗ ਦਾ ਟਾਈਮ ਹੈ। ਹਰ ਕੋਈ ਆਦਮੀ ਜਾਂ ਕੰਪਨੀ ਇਹ ਸੋਚਦੀ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਮੈਂ ਪ੍ਰੋਫਿਟ ਲੈ ਲਾਂ, ਅਤੇ ਉਹ ਸਟੋਰੇਜ ਕੀਤਾ ਹੋਇਆ ਸਮਾਨ ਹੈ ਜ਼ਿਆਦਾਤਰ,
1: ਉਹਦੇ ਵਿੱਚ ਜੋ ਪ੍ਰਜ਼ਰਵੈਂਟ ਹੈ, ਜੋ ਕੈਮੀਕਲ ਵੀ ਪਾਏ ਹੁੰਦੇ ਨੇ ਕਿ ਜ਼ਿਆਦਾ ਦੇਰ ਖਰਾਬ ਨਾ ਹੋਵੇ,
0: ਸਾਰੀ ਚੀਜ਼ਾਂ ਉਤਾਈਆਂ ਤਿਆਰ ਹੋਣਗੀਆਂ, ਜਾਂ ਤਾਂ ਉਹ ਬਹੁਤ ਜ਼ਿਆਦਾ ਮਤਲਬ ਕੈਮੀਕਲ ਬੇਸਡ ਹੈ, ਉਹਦੇ ਅੰਦਰ ਪ੍ਰਿਜ਼ਰਵੇਟਿਵ ਹੈ, ਔਰ ਉਹ ਬਹੁਤ ਡੀਪ ਫ੍ਰਿਜ ਕੀਤੀ ਗਈਆਂ ਹੈ, ਉਸ ਤੋਂ ਬਾਅਦ ਜਦੋਂ ਕੋਈ ਮੰਗਦਾ ਤਾਂ ਉਸੇ ਟਾਈਮ ਉਹ ਪੇਸ਼ ਕਰ ਦਿੱਤੀ ਜਾਂਦੀ ਹੈ ਗਰਮਾ ਗਰਮ ਕਰਕੇ।
1: ਦੀਪਕ ਸ਼ਰਮਾ ਜੀ, ਇੱਕ ਸਾਨੂੰ ਹੁਣ ਇਹ ਦੱਸੋ ਵੀ ਸਾਡਾ ਜਿਹੜਾ ਯੋਗ ਹੈ, ਇਹਦਾ ਯੋਗ ਕਰਨ ਦਾ ਸਹੀ ਸਮਾਂ ਕੀ ਹੈ, ਅਤੇ ਡੇਲੀ ਰੋਜ਼ਾਨਾ ਇੱਕ ਵਿਅਕਤੀ ਨੂੰ ਕਿੰਨਾ ਸਮਾਂ ਕਰਨਾ ਚਾਹੀਦਾ, ਅਤੇ ਕਿਸ ਸਮੇਂ ਮਤਲਬ ਯੋਗ ਕਰਨਾ ਚਾਹੀਦਾ ਇਹਦੇ ਬਾਰੇ?
0: ਯੋਗ ਦਾ ਜਿਹੜਾ ਬਹੁਤ ਚੰਗਾ ਸਮੇਂ ਅਗਰ ਗੱਲ ਕਰੀਏ, ਵੈਸੇ ਤਾਂ ਯੋਗ ਕਿਸੇ ਵੀ ਟਾਈਮ ਕੀਤਾ ਜਾ ਸਕਦਾ ਹੈ, ਅਗਰ ਤੁਹਾਡੇ ਕੋਲ ਟਾਈਮ ਹੈਗਾ ਸਵੇਰ ਦਾ, ਅਤੇ ਸਵੇਰੇ ਜਿਹੜਾ 5 ਤੋਂ 7-8 ਵਜੇ ਤੱਕ ਦਾ ਜੋ ਟਾਈਮ ਹੈ ਇਹ ਬੜਾ ਚੰਗਾ ਸਮਾਂ ਹੈ, ਕਿਉਂਕਿ ਇਸ ਟਾਈਮ ਅਗਰ ਅਸੀਂ ਟੈਕਨੀਕਲੀ ਵੀ ਦੇਖੀਏ ਤਾਂ ਟ੍ਰੈਫਿਕ ਵੀ ਨਹੀਂ ਹੁੰਦਾ, ਉਹ ਚਾਰੋਂ ਤਰਫ ਸ਼ੋਰ ਵੀ ਨਹੀਂ ਹੁੰਦਾ, ਰਾਤ ਭਰ ਨੀਂਦ ਪੂਰੀ ਲੈ ਕੇ ਸਾਡਾ ਸਰੀਰ ਵੀ ਬੜਾ ਤੰਦਰੁਸਤ ਫੀਲ ਕਰਦਾ ਹੈ, ਨਾਲੇ ਇੱਕ ਖਾਣੇ ਦਾ ਜਿਹੜਾ ਗੈਪ ਹੈ, ਇੱਕ ਕਿਸੇ ਨੇ ਰੋਟੀ ਖਾਧੀ ਹੋਈ ਹੈ ਉਹਦੇ ਢਿੱਡ ਵੀ ਖਾਲੀ ਹੁੰਦਾ ਹੈ, ਅਤੇ ਉਹ ਪੂਰੇ ਤਰ੍ਹਾਂ ਯੋਗ ਦੇ ਵਾਸਤੇ ਤਿਆਰ ਹੁੰਦਾ ਹੈ, ਅਤੇ ਇਹ ਤਾਂ ਹੋ ਗਿਆ ਸਵੇਰ ਦਾ ਟਾਈਮ। ਲੇਕਿਨ ਐਸੇ ਅੱਜ ਕੱਲ੍ਹ ਡੇਲੀ ਰੂਟੀਨਸ ਐਸੇ ਹੋ ਗਏ ਨੇ, ਲਾਈਫ ਸਟਾਈਲ ਐਸੀ ਹੋ ਗਈ ਹੈ ਕਿ ਲੋਕਾਂ ਕੋਲ ਸਵੇਰ ਦਾ ਟਾਈਮ ਬਚਦਾ ਨਹੀਂ ਹੈ, ਅਤੇ ਉਹ ਕਿਸੇ ਵੀ ਟਾਈਮ ਕਰ ਸਕਦੇ ਨੇ, ਬਸ ਉਹਨਾਂ ਨੂੰ ਇਹ ਧਿਆਨ ਰੱਖਣਾ ਹੈ ਕਿ ਉਹਨਾਂ ਦੇ ਖਾਣ ਪੀਣ 'ਚ ਔਰ ਯੋਗਾ ਦੇ ਅੰਦਰ ਉਹਨਾਂ ਦਾ ਘੱਟੋ ਘੱਟ 3-3.5 ਘੰਟੇ ਦਾ ਗੈਪ ਬਣ ਜਾਏ, ਅਤੇ ਉਹ ਕਦੀ ਵੀ ਕਰ ਸਕਦੇ ਨੇ।
1: ਕਿੰਨਾ ਸਮਾਂ ਕਰਨਾ ਚਾਹੀਦਾ ਸਰ ਰੋਜ਼ਾਨਾ?
0: ਘੱਟੋ ਘੱਟ 1/2 ਘੰਟਾ, ਔਰ
1: ਵੱਧ
0: ਤੋਂ ਵੱਧ ਉਹ ਜਿੰਨਾ ਉਹਨਾਂ ਕੋਲ ਸਮਾਂ ਹੈਗਾ 1-1.5 ਘੰਟਾ।
1: ਦੀਪਕ ਸ਼ਰਮਾ ਜੀ, ਤੁਸੀਂ ਸਾਨੂੰ ਦੱਸਿਆ ਕਿ ਕਦੇ ਵੀ ਜਦੋਂ ਯੋਗ ਕਰਨਾ ਹੈ ਉਹ ਖਾਣਾ ਖਾ ਕੇ ਨਹੀਂ ਕਰਨਾ ਚਾਹੀਦਾ
0: ਜੀ,
1: ਘੱਟੋ ਘੱਟ 3 ਘੰਟਿਆਂ ਦਾ ਜਿਹੜਾ ਵਕਫਾ ਹੋਣਾ ਚਾਹੀਦਾ ਹੈ ਖਾਣੇ ਦੇ ਵਿੱਚ ਅਤੇ ਯੋਗ ਕਰਨ ਦੇ ਵਿੱਚ, ਔਰ ਸਭ ਤੋਂ ਚੰਗਾ ਸਮਾਂ ਹੈ ਕਿ ਅਸੀਂ ਸਵੇਰ ਦੇ ਵਕਤ ਜਿਹੜਾ ਹੈ ਯੋਗ ਕਰੀਏ, ਅਤੇ ਸਾਨੂੰ ਹਰ ਵਿਅਕਤੀ ਨੂੰ ਜਿਹੜਾ ਹੈ ਰੋਜ਼ਾਨਾ ਜ਼ਿੰਦਗੀ ਵਿੱਚ ਜਿਵੇਂ ਤੁਸੀਂ ਦੱਸਿਆ ਕਿ ਘੱਟੋ ਘੱਟ 1/2 ਘੰਟਾ ਤਾਂ ਯੋਗ ਕਰ ਲੈਣਾ ਚਾਹੀਦਾ ਤਾਂ ਕਿ ਉਹਦੀ ਸਿਹਤ ਤੰਦਰੁਸਤ ਰਹੇ ਅਤੇ ਸਮੱਸਿਆਵਾਂ ਤੋਂ ਉਹ ਬਚਿਆ ਰਹੇ, ਅਤੇ ਇਹ ਸਾਰੀ ਲਾਹੇਵੰਦ ਜਾਣਕਾਰੀ ਦੇਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।
0: ਤੁਹਾਡਾ ਵੀ ਬਹੁਤ ਬਹੁਤ ਧੰਨਵਾਦ।
2: ਰੋਜ਼ਾਨਾ ਜੀਵਨ ਵਿੱਚ ਯੋਗ ਦੀ ਅਹਿਮੀਅਤ, ਹੁਣੇ ਅਸੀਂ ਇਸ ਵਿਸ਼ੇ ਤੇ ਯੋਗਾਚਾਰਿਆ ਦੀਪਕ ਸ਼ਰਮਾ ਨਾਲ ਬਲਵਿੰਦਰ ਸਿੰਘ ਬਰਾੜ ਦੀ ਕੀਤੀ ਗੱਲਬਾਤ ਸੁਣ ਰਹੇ ਸੀ। ਇੱਕ ਆਵਾਜ਼ ਲੜੀ ਹੇਠ ਆਓ ਹੁਣ ਤੁਹਾਨੂੰ ਸੁਣਵਾਨੇ ਹਾਂ ਲਾਲ ਚੰਦ ਯਮਲਾ ਜੱਟ ਦੇ ਗਾਏ ਹੋਏ ਕੁਝ ਗੀਤ। ਸਭ ਤੋਂ ਪਹਿਲਾ ਗੀਤ ਮੈਂ ਤੇਰੀ ਤੂੰ ਮੇਰਾ ਛੱਡ ਨਾ ਜਾਵੀ ਵੇ, ਆਓ ਆਨੰਦ ਮਾਣਦੇ ਹਾਂ ਇਸ ਗੀਤ ਦਾ।

ਇੱਕ ਆਵਾਜ਼ ਲੜੀ ਹੇਠ ਅੱਜ ਅਸੀਂ ਤੁਹਾਨੂੰ ਸੁਣਵਾ ਰਹੇ ਹਾਂ ਲਾਲ ਚੰਦ ਯਮਲਾ ਜੱਟ ਦੇ ਗਾਏ ਹੋਏ ਕੁਝ ਗੀਤ। ਹੁਣ ਪੇਸ਼ ਹੈ ਗੀਤ ਉਹਨਾਂ ਰੱਜ ਕੇ ਕੀ ਖਾਣਾ।

0: ਇਸ ਸਮੇਂ ਦਿਨ ਦੇ 1:40 ਹੋਏ ਨੇ। ਆਓ ਸੁਣਦੇ ਆ ਖਬਰਾਂ, ਪਹਿਲਾਂ ਪੰਜਾਬੀ ਵਿੱਚ, ਉਸ ਤੋਂ ਬਾਅਦ ਉਰਦੂ ਵਿੱਚ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਚੰਚਲ ਸ਼ਰਮਾ। ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਕਲਕੱਤਾ 'ਚ ਭਾਰਤੀ ਜਲ ਸੈਨਾ ਦੇ 3 ਸਵਦੇਸ਼ੀ ਸਮੁੰਦਰੀ ਜਹਾਜ਼ ਰਾਸ਼ਟਰ ਨੂੰ ਸਮਰਪਿਤ ਕੀਤੇ। ਕਿਹਾ, ਭਾਰਤ ਜਹਾਜ਼ ਨਿਰਮਾਣ ਖੇਤਰ 'ਚ ਇਕ ਨਵੀਂ ਸੋਚ ਨਾਲ ਅੱਗੇ ਵਧ ਰਿਹੈ। ਅੱਜ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਪ੍ਰਧਾਨ ਮੰਤਰੀ ਨੇ ਯੋਗ ਅਭਿਆਸ ਦੀ ਅਗਵਾਈ ਕੀਤੀ। ਦੇਸ਼ ਵਾਸੀਆਂ ਨੂੰ ਯੋਗ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣ ਦਾ ਦਿੱਤਾ ਸੱਦਾ। ਪੰਜਾਬ ਭਰ ਵਿਚ ਵੀ ਵੱਖ ਵੱਖ ਸਰਕਾਰੀ ਤੇ ਨਿੱਜੀ ਸੰਗਠਨਾਂ ਤੇ ਸੰਸਥਾਵਾਂ ਵੱਲੋਂ ਯੋਗ ਸਮਾਗਮਾਂ ਦਾ ਆਯੋਜਨ। ਅੰਡਰ ਗ੍ਰੈਜੁਏਟ ਮੈਡੀਕਲ ਕੋਰਸਾਂ 'ਚ ਦਾਖਲੇ ਲਈ ਨੀਟ UG ਮੁੜ ਪ੍ਰੀਖਿਆ ਅੱਜ ਹੋ ਰਹੀ ਹੈ ਤੇ 3 ਦੇਸ਼ਾਂ ਦੀ ਕ੍ਰਿਕਟ ਲੜੀ 'ਚ ਭਾਰਤ A ਅਤੇ ਮੇਜ਼ਬਾਨ ਸ੍ਰੀਲੰਕਾ A ਦਰਮਿਆਨ ਆਖਰੀ ਮੈਚ ਖੇਡਿਆ ਜਾ ਰਿਹੈ। ਤੇ ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਕੋਲਕਾਤਾ ਵਿਚ ਦੇਸ਼ ਵਿਚ ਬਣੇ ਭਾਰਤੀ ਜਲ ਸੈਨਾ ਦੇ 3 ਸਮੁੰਦਰੀ ਜਹਾਜ਼ INS ਦੁਨਾਗਿਰੀ, INS ਸੰਸ਼ੋਧਕ ਅਤੇ INS ਅਗਰੇ ਰਾਸ਼ਟਰ ਨੂੰ ਸਮਰਪਿਤ ਕੀਤੇ। ਇਸ ਮੌਕੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਜਹਾਜ਼ ਨਿਰਮਾਣ ਖੇਤਰ 'ਚ ਇਕ ਨਵੀਂ ਸੋਚ ਨਾਲ ਅੱਗੇ ਵਧ ਰਿਹੈ। ਸ੍ਰੀ ਮੋਦੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਹਾਲ ਹੀ ਦੇ ਸਾਲਾਂ 'ਚ ਕਈ ਨੀਤੀਗਤ ਸੁਧਾਰ ਕੀਤੇ ਨੇ ਤੇ ਘਰੇਲੂ ਨਿਰਮਾਣ ਸਮਰੱਥਾ ਨੂੰ ਵਧਾਉਣ ਲਈ ਵਿਸ਼ੇਸ਼ ਕਦਮ ਚੁੱਕੇ ਗਏ ਨੇ। ਉਨੂਾ ਕਿਹਾ ਕਿ ਜਹਾਜ਼ਾਂ ਦੀ ਦੇਖਭਾਲ, ਮੁਰੰਮਤ ਤੇ ਸੰਚਾਲਨ ਨੂੰ ਇਕ ਪ੍ਰਮੁੱਖ ਰਾਸ਼ਟਰੀ ਮਿਸ਼ਨ ਵਜੋਂ ਦੇਖਿਆ ਜਾ ਰਿਹੈ।
2: भारत आज अपने पूरे मैरिटाइम इकोसिस्टम को सशक्त बना रहा है, इसलिए आज भारत अपने बंदरगाहों का आधुनिकीकरण कर रहा है, नई क्षमता तैयार कर रहा है, नई कनेक्टिविटी बना रहा है, मल्टी मॉडल लॉजिस्टिक नेटवर्क विकसित कर रहा है। सागरमाला जैसे अभियान इसी व्यापक सोच का हिस्सा है।
1: ਉਨੂਾ ਕਿਹਾ ਕਿ ਸਮੁੰਦਰੀ ਖੇਤਰ ਭਵਿੱਖ ਵਿਚ ਲੱਖਾਂ ਨੌਕਰੀਆਂ ਪੈਦਾ ਕਰ ਸਕਦੈ। ਸ੍ਰੀ ਮੋਦੀ ਨੇ ਕਿਹਾ ਕਿ ਰੱਖਿਆ ਉਤਪਾਦਨ ਤੇ ਰੱਖਿਆ ਬਰਾਮਦ ਲਗਾਤਾਰ ਵੱਧ ਰਹੇ ਨੇ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹੈ ਕਿ ਇਨਾਂ 3 ਸਵਦੇਸ਼ੀ ਸਮੁੰਦਰੀ ਜਹਾਜ਼ਾਂ ਦਾ ਜਲ ਸੈਨਾ 'ਚ ਸ਼ਾਮਲ ਹੋਣਾ ਭਾਰਤ ਦੀ ਸਮੁੰਦਰੀ ਸਮਰੱਥਾ ਦੇ ਵਿਕਾਸ 'ਚ ਇਕ ਮਹੱਤਵਪੁਰਨ ਤੇ ਇਤਿਹਾਸਕ ਮੀਲ ਪੱਥਰ ਹੋਏਗਾ। ਇਕ ਸੋਸ਼ਲ ਮੀਡੀਆ ਪੋਸਟ 'ਚ ਉਨੂਾ ਕਿਹਾ ਕਿ ਅਤਿਆਧੁਨਿਕ ਤਕਨਾਲੋਜੀ ਨਾਲ ਲੈਸ ਇਹ ਜਹਾਜ਼ ਦੇਸ਼ ਦੇ ਮਜ਼ਬੂਤ ਰੱਖਿਆ ਨਿਰਮਾਣ ਵਾਤਾਵਰਣ ਪ੍ਰਣਾਲੀ ਤੇ ਇਕ ਆਤਮ ਨਿਰਭਰ ਭਾਰਤ ਪ੍ਰਤੀ ਇਸ ਦੀ ਅਟੁੱਟ ਵਚਨਬੱਧਤਾ ਦਾ ਪ੍ਰਮਾਣ ਨੇ। ਅੱਜ 12ਵਾਂ ਅੰਤਰਰਾਸ਼ਟਰੀ ਯੋਗ ਦਿਵਸ ਹੈ। ਇਸ ਸਾਲ ਦਾ ਵਿਸ਼ਾ, ਵੱਧ ਰਹੀ ਉਮਰ, ਵਧਣ ਦੇ ਪ੍ਰਭਾਵਾਂ ਦਾ ਮੁਕਾਬਲਾ ਕਰਨ ਲਈ ਯੋਗ ਰੱਖਿਆ ਗਿਐ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕੋਲਕਾਤਾ ਦੇ ਰੈੱਡ ਰੋਡ ਤੇ ਇਕ ਸਮਾਗਮ 'ਚ ਯੋਗ ਸੈਸ਼ਨ ਦੀ ਅਗਵਾਈ ਕੀਤੀ। ਇਸ ਮੌਕੇ ਬੋਲਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਦੁਨੀਆਂ ਦੇ ਕੁਝ ਹਿੱਸਿਆਂ 'ਚ 21 ਜੂਨ ਸਾਲ ਦਾ ਸਭ ਤੋਂ ਲੰਮਾ ਦਿਨ ਹੈ ਤੇ ਯੋਗ ਦੇ ਕਾਰਨ ਇਹ ਹੁਣ ਸਭ ਤੋਂ ਵੱਡਾ ਭਾਈਚਾਰਕ ਜਸ਼ਨ ਵੀ ਬਣ ਗਿਐ।
2: भारत में हिमालय से लेकर हिंद महासागर तक, पूर्वोत्तर और पूरब में, बंगाल से लेकर पश्चिम में सौराष्ट्र तक, पूरा देश योग की ऊर्जा से, चैतन्य से भरा हुआ नजर आ रहा है। पूरा विश्व एक दूसरे से जुड़ा हुआ नजर आ रहा है और यही तो योग की ताकत है। योग सबको जोड़ता है। मैं इस अवसर पर पूरे विश्व को, संपूर्ण मानव समुदाय को अंतर्राष्ट्रीय योग दिवस की बहुत बहुत शुभकामनाएं देता हूं।

0: ਉਧਰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਅੱਜ ਮੱਧ ਪ੍ਰਦੇਸ਼ ਦੇ ਜਬਲਪੁਰ ਵਿਚ ਯੋਗ ਦਿਵਸ ਪ੍ਰੋਗਰਾਮ ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਹ ਪ੍ਰੋਗਰਾਮ ਸਦਰ ਖੇਤਰ ਦੇ ਗੈਰੀਸਨ ਗਰਾਊਂਡ ਚ ਆਯੋਜਿਤ ਕੀਤਾ ਗਿਆ। ਯੋਗ ਬਾਰੇ ਬੋਲਦਿਆਂ ਰਾਸ਼ਟਰਪਤੀ ਮੁਰਮੂ ਨੇ ਕਿਹਾ,
1: ਮੇਰਾ ਮੰਨਣਾ ਹੈ ਕਿ ਯੋਗ ਸੇ ਜੁੜੇ ਸੰਸਥਾਓ ਕੇ ਨਿਸ਼ਠਾਪੂਰਨ ਪ੍ਰਯਾਸੋ ਕੇ ਬਲ ਪਰ ਯੋਗ ਜਨ ਜਨ ਤੱਕ ਪਹੁੰਚਣਾ ਔਰ ਸਮਸਤ ਮਾਨਵਤਾ ਕੇ ਕਲਿਆਣ ਕਾ ਆਧਾਰ ਸਤੰਭ ਹੈ। ਮੈਂ ਸਭੀ ਦੇਸ਼ਵਾਸੀਓ ਸੇ ਇਹ ਸੰਕਲਪ ਲੈਣੇ ਕਾ ਆਗ੍ਰਹ ਕਰਤੀ ਹੂੰ, ਇਹ ਯੋਗ ਕੋ ਆਪਣੇ ਦੈਨਿਕ ਜੀਵਨ ਕਾ ਅਭਿੰਨ ਅੰਗ ਬਣਾਏਗੇ। ਐਸਾ ਕਰਕੇ ਇਹ ਸਵਸਥ ਵਿਅਕਤੀ, ਸਵਸਥ ਪਰਿਵਾਰ, ਸਵਸਥ ਸਮਾਜ, ਸਵਸਥ ਰਾਸ਼ਟਰ ਔਰ ਸਵਸਥ ਵਿਸ਼ਵ ਕੇ ਨਿਰਮਾਣ ਕੇ ਮਹਾਨ ਲਕਸ਼ਯ ਮੈਂ ਆਪਣਾ ਯੋਗਦਾਨ ਦੇਂਗੇ।
0: ਉਪ ਰਾਸ਼ਟਰਪਤੀ ਸੀ ਪੀ ਰਾਧਾ ਕ੍ਰਿਸ਼ਨਨ ਨੇ ਕਿਹਾ ਕਿ ਯੋਗ ਸਰੀਰਕ, ਮਾਨਸਿਕ ਤੇ ਅਧਿਆਤਮਿਕ ਸਿਹਤ ਲਈ ਬਹੁਤ ਫਾਇਦੇਮੰਦ ਹੈ। ਅੰਤਰਰਾਸ਼ਟਰੀ ਯੋਗ ਦਿਵਸ ਮਨਾਉਣ ਲਈ ਅੱਜ ਰਾਸ਼ਟਰੀ ਰਾਜਧਾਨੀ ਖੇਤਰ ਚ ਕਈ ਸਮਾਗਮਾਂ ਦਾ ਆਯੋਜਨ ਕੀਤਾ ਗਿਆ। ਕੇਂਦਰੀ ਸਿਹਤ ਮੰਤਰੀ ਜਗਤ ਪ੍ਰਕਾਸ਼ ਨੱਡਾ, ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ, ਖੇਡ ਮੰਤਰੀ ਮਨਸੁਖ ਮਾਂਡਵਿਆ ਤੇ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਸਮੇਤ ਕਈ ਪਤਵੰਤਿਆਂ ਨੇ ਯੋਗ ਸੈਸ਼ਨ ਚ ਹਿੱਸਾ ਲਿਆ। ਇਧਰ ਪੰਜਾਬ ਭਰ ਵਿਚ ਵੀ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ। ਵੱਖ ਵੱਖ ਸਰਕਾਰੀ ਤੇ ਨਿੱਜੀ ਸੰਗਠਨਾਂ ਤੇ ਸੰਸਥਾਵਾਂ ਨੇ ਸਵੇਰੇ ਯੋਗ ਸੈਸ਼ਨ ਕਰਵਾਏ। ਬੀਜੇਪੀ ਦੇ ਰਾਸ਼ਟਰ ਪ੍ਰਧਾਨ ਨਿਤਿਨ ਨਵੀਨ ਨੇ ਜਲੰਧਰ ਨੇੜੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਖੇ ਯੋਗ ਸੈਸ਼ਨ ਚ ਸ਼ਿਰਕਤ ਕੀਤੀ। ਉਨਾਂ ਸੂਬੇ ਦੇ ਲੋਕਾਂ, ਖਾਸ ਕਰ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਸੱਦਾ ਦਿੱਤਾ।
2: ਪੰਜਾਬ ਦੇ ਲੋਕ ਨਿਸ਼ਚਿਤ ਰੂਪ ਸੇ ਅੱਜ ਉਨਕੇ ਸਾਥ ਅੰਤਰਰਾਸ਼ਟਰੀ ਯੋਗਾ ਦਿਵਸ ਮਨਾ ਕਰ ਵਹਾਂ ਕੇ ਯੁਵਾ ਸਾਥੀਓ ਕੋ ਐਲਪੀਯੂ ਕੇ ਆਪਣੇ ਸਭੀ ਸੰਸਥਾ ਕੇ ਲੋਗੋ ਕੇ ਸਾਥ ਮਨਾਇਆ ਹੂੰ। ਮੁਝੇ ਪੂਰੀ ਉਮੀਦ ਹੈ ਪੰਜਾਬ ਆਪਣੇ ਭਵਿਸ਼ ਕੇ ਲਿਏ, ਪੰਜਾਬ ਜਿਸ ਪ੍ਰਕਾਰ ਸੇ ਆਪਣੇ ਸੰਘਰਸ਼, ਆਪਣੇ ਪਰਿਸ਼ਰਮ, ਆਪਣੀ ਮਿਹਨਤ ਕੇ ਲਿਏ ਜਾਣਾ ਜਾਤਾ ਹੈ ਔਰ ਮੈਂ ਮਾਨਤਾ ਹੂੰ ਕਿ ਪੰਜਾਬ ਕੇ ਲੋਗੋ ਨੇ ਹਮੇਸ਼ਾ ਸੰਘਰਸ਼ ਕਰਕੇ ਆਪਣਾ ਮੁਕਾਮ ਪਾਇਆ ਹੈ, ਤੋ ਨਿਸ਼ਚਿਤ ਰੂਪ ਸੇ ਇਸ ਅੰਤਰਰਾਸ਼ਟਰੀ ਯੋਗਾ ਦਿਵਸ ਕੇ ਅਵਸਰ ਤੇ ਡਰਗਸ ਕੋ ਨੋ ਕਹੇਂਗੇ ਔਰ ਡਰਗਸ ਕੇ ਮਾਧਿਅਮ ਕੋ ਸਮਾਪਤ ਕਰਕੇ ਸਮਾਜ ਔਰ ਯੁਵਾ ਸਾਥੀਓ ਕੇ ਬੀਚ ਮੇਂ ਨਿਸ਼ਚਿਤ ਰੂਪ ਸੇ ਇੱਕ ਉਜਵਲ ਪੰਜਾਬ, ਜਹਾਂ ਪਰ ਵਿਸ਼ਿਤ ਭਾਰਤ ਕਾ ਸਪਨਾ ਹੈ, ਵਹੀਂ ਵਿਸ਼ਿਤ ਪੰਜਾਬ ਬਨੇ, ਇਸ ਦਿਸ਼ਾ ਮੇਂ ਹਮ ਆਗੇ ਬਾ।
0: ਸੀਮਾ ਸੁਰੱਖਿਆ ਬਲ ਨੇ ਅੰਮ੍ਰਿਤਸਰ ਵਿਚ ਅਟਾਰੀ ਵਾਹਗਾ, ਸਾਂਝੀ ਚੈੱਕ ਪੋਸਟ, ਗੁਰਦਾਸਪੁਰ ਵਿਚ ਕਰਤਾਰਪੁਰ ਸਾਹਿਬ ਲਾਂਘੇ, ਫਿਰੋਜ਼ਪੁਰ ਚ ਸਾਂਘੀ ਚੈੱਕ ਪੋਸਟ ਹੁਸੈਨੀਵਾਲਾ ਤੇ ਫਾਜ਼ਿਲਕਾ ਸਰਹੱਦ ਤੇ ਸਾਦਕੀ ਚੈੱਕ ਪੋਸਟ ਤੋਂ ਇਲਾਵਾ ਸੂਬੇ ਦੀਆਂ ਹੋਰਨਾਂ ਇਕਾਈਆਂ ਅਤੇ ਹੈੱਡਕੁਆਟਰ ਤੇ ਯੋਗ ਸਮਾਗਮ ਦਾ ਜਸ਼ਨ ਮਨਾਇਆ। ਪ੍ਰਸਿੱਧ ਸਾਂਝੀ ਚੈੱਕ ਪੋਸਟ ਅਟਾਰੀ ਵਿਖੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਬੀਐਸਐਫ ਪੰਜਾਬ ਫਰੰਟੀਅਰ ਦੇ ਇੰਸਪੈਕਟਰ ਜਨਰਲ ਡਾ ਅਤੁਲ ਫੁਲਚੇਲੇ ਨੇ ਸਰਹੱਦੀ ਪਿੰਡ ਵਾਸੀਆਂ ਸਮੇਤ ਭਾਗੀਦਾਰਾਂ ਨੂੰ ਯੋਗ ਨੂੰ ਆਪਣੇ ਰੋਜ਼ਮਰਾ ਚ ਸ਼ਾਮਲ ਕਰਨ ਲਈ ਉਤਸ਼ਾਹਿਤ ਕੀਤਾ। ਕੇਂਦਰੀ ਸੰਚਾਰ ਬਿਊਰੋ ਤੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੀਆਂ ਪੰਜਾਬ ਤੇ ਚੰਡੀਗੜ੍ਹ ਸਥਿਤ ਇਕਾਈਆਂ ਨੇ ਵੀ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕਰਕੇ ਕੌਮਾਂਤਰੀ ਯੋਗ ਦਿਵਸ ਮਨਾਇਆ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ, ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹੈ ਕਿ ਰਾਜਸਥਾਨ ਦੇ ਸਰਹੱਦੀ ਖੇਤਰਾਂ ਵਿਚ ਰੇਲ ਨੈਟਵਰਕ ਵਿਕਸਿਤ ਕਰਨ ਦੀਆਂ ਯੋਜਨਾਵਾਂ ਤੇ ਕੰਮ ਚੱਲ ਰਿਹੈ। ਬੀਕਾਨੇਰ ਵਿਚ ਲਾਲਗੜ੍ਹ ਸਾਬਰਮਤੀ ਰੇਲ ਗੱਡੀ ਨੂੰ ਰਵਾਨਾ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਨਾ ਸਿਰਫ਼ ਲੋਕਾਂ ਨੂੰ ਬਿਹਤਰ ਰੇਲ ਸੰਪਰਕ ਪ੍ਰਦਾਨ ਕਰੇਗਾ ਸਗੋਂ ਰਾਸ਼ਟਰੀ ਸੁਰੱਖਿਆ ਨੂੰ ਵੀ ਮਜ਼ਬੂਤ ਕਰੇਗਾ। ਉਨ੍ਹਾਂ ਦਸਿਆ ਕਿ ਰਾਜਸਥਾਨ ਚ 76,000 ਕਰੋੜ ਰੁਪਏ ਤੋਂ ਵੱਧ ਦੇ ਰੇਲ ਪ੍ਰੋਜੈਕਟ ਚੱਲ ਰਹੇ ਨੇ। ਸ੍ਰੀ ਵੈਸ਼ਨਵ ਅੱਜ ਜੈਪੁਰ ਤੋਂ ਖਾਤੀਪੁਰਾ ਦਰਭੰਗਾ ਅੰਮ੍ਰਿਤ ਭਾਰਤ ਐਕਸਪ੍ਰੈਸ ਨੂੰ ਵੀ ਰਵਾਨਾ ਕਰਨਗੇ। ਅੰਡਰ ਗ੍ਰੈਜੂਏਟ ਮੈਡੀਕਲ ਕੋਰਸਾਂ ਵਿਚ ਦਾਖਲੇ ਲਈ ਨੀਟ UG ਮੁੜ ਪ੍ਰੀਖਿਆ ਅੱਜ ਹੋ ਰਹੀ ਏ। ਦੇਸ਼ ਤੇ ਵਿਦੇਸ਼ਾਂ ਦੇ ਵੱਖ ਵੱਖ ਸ਼ਹਿਰਾਂ ਚ 72,79,000 ਤੋਂ ਵੱਧ ਉਮੀਦਵਾਰ ਪ੍ਰੀਖਿਆ ਦੇ ਰਹੇ ਨੇ। ਰਾਸ਼ਟਰੀ ਪ੍ਰੀਖਿਆ ਏਜੰਸੀ ਵੱਲੋਂ ਅੱਜ ਹੋਣ ਵਾਲੀ ਨੀਟ UG ਮੁੜ ਪ੍ਰੀਖਿਆ ਲਈ ਜਾਰੀ ਦਿਸ਼ਾ ਨਿਰਦੇਸ਼ਾਂ ਮੁਤਾਬਕ ਪ੍ਰੀਖਿਆ ਕੇਂਦਰਾਂ ਚ ਦਾਖਲਾ ਸਵੇਰੇ 11 ਵਜੇ ਸ਼ੁਰੂ ਹੋਇਆ ਸੀ, ਜੋ ਹੁਣ ਤੋਂ ਥੋੜੀ ਦੇਰ ਪਹਿਲਾਂ ਦੁਪਹਿਰ 1:30 ਵਜੇ ਬੰਦ ਹੋ ਗਿਐ। ਵਿਦਿਆਰਥੀਆਂ ਨੂੰ ਇਕ ਨਵਾਂ ਐਡਮਿਟ ਕਾਰਡ ਤੇ ਇਕ ਵੈਧ ਫੋਟੋ ID ਲਿਆਉਣੀ ਲਾਜ਼ਮੀ ਕੀਤੀ ਗਈ ਏ। ਸਰਕਾਰ ਨੇ ਸੋਸ਼ਲ ਮੀਡੀਆ ਤੇ ਪ੍ਰਸਾਰਿਤ ਹੋ ਰਹੇ ਉਸ ਦਾਅਵੇ ਦਾ ਖੰਡਨ ਕੀਤਾ ਜਿਸ ਵਿਚ ਕਿਹਾ ਗਿਐ ਕਿ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਤਹਿਤ 6,550 ਰੁਪਏ ਦੀ ਪ੍ਰੋਸੈਸਿੰਗ ਫੀਸ ਨਾਲ 10 ਲੱਖ ਤੇ ਕਰਜ਼ ਦਿੱਤੇ ਜਾ ਰਹੇ ਨੇ। ਪ੍ਰੈਸ ਸੂਚਨਾ ਬਿਊਰੋ ਦੀ ਤੱਥਾਂ ਦੀ ਜਾਂਚ ਬਾਰੇ ਇਕਾਈ ਨੇ ਸਪਸ਼ਟ ਕੀਤੈ ਕਿ ਇਸ ਨਾਲ ਸਬੰਧਤ ਪੱਤਰ ਪੂਰੀ ਤਰ੍ਹਾਂ ਫਰਜ਼ੀ ਏ। ਨਾਰਵੇ ਦੇ ਪ੍ਰਾਇਮਰੀ ਸਕੂਲਾਂ ਵਿਚ ਜਨਰੇਟਿਵ ਆਰਟੀਫਿਸ਼ਲ ਇੰਟੈਲੀਜੈਂਸ ਟੂਲ ਦੀ ਵਰਤੋਂ ਤੇ ਕਰੀਬ ਕਰੀਬ ਪੂਰੀ ਤਰ੍ਹਾਂ ਪਾਬੰਦੀ ਲਗਾਈ ਜਾ ਰਹੀ ਏ। ਵੱਡੇ ਬੱਚਿਆਂ ਦੀ ਸਿੱਖਿਆ ਚ ਇਨ੍ਹਾਂ ਦੀ ਵਰਤੋਂ ਸੀਮਿਤ ਕੀਤੀ ਜਾ ਰਹੀ ਏ। ਪ੍ਰਧਾਨ ਮੰਤਰੀ ਜੋਨਾਸ ਕਹਿਰ ਸਟੋਰ ਨੇ ਕਿਹੈ ਕਿ AI ਦੀ ਵਰਤੋਂ ਛੋਟੇ ਬੱਚਿਆਂ ਦੇ ਆਪਣੀ ਸਿੱਖਿਆ ਦੇ ਮਹੱਤਵਪੂਰਨ ਪੜਾਵਾਂ ਤੋਂ ਖੁੰਝਣ ਦੇ ਜੋਖਮ ਨੂੰ ਵਧਾਉਂਦੀ ਏ। ਨਾਰਵੇ ਦੀ ਸਰਕਾਰ ਨੇ 2024 ਚ ਟੈਸਟ ਸਕੋਰਾਂ ਚ ਵਿਆਪਕ ਗਿਰਾਵਟ ਨੂੰ ਦੇਖਦਿਆਂ ਸਕੂਲਾਂ ਚ ਸਮਾਰਟਫੋਨ ਤੇ ਪਾਬੰਦੀ ਲਗਾ ਦਿੱਤੀ ਸੀ। ਅਮਰੀਕਾ ਦੇ ਉਪ ਰਾਸ਼ਟਰਪਤੀ JD Vance ਸਵਿਟਜ਼ਰਲੈਂਡ ਪਹੁੰਚ ਗਏ ਨੇ, ਜਿੱਥੇ ਅਮਰੀਕਾ ਤੇ ਇਰਾਨ ਦਰਮਿਆਨ ਗੱਲਬਾਤ ਹੋਣ ਦੀ ਉਮੀਦ ਹੈ। ਸ੍ਰੀ ਵੈਂਸ ਨੇ ਕਿਹੈ ਕਿ ਦੋਵਾਂ ਮੁਲਕਾਂ ਦਰਮਿਆਨ ਪਰਮਾਣੂ ਮੁੱਦਿਆਂ ਤੇ ਗੱਲਬਾਤ ਲਈ ਇਕ ਢਾਂਚਾ ਵਿਕਸਿਤ ਕੀਤਾ ਜਾਵੇਗਾ। ਤਿੰਨ ਦੇਸ਼ਾਂ ਦੇ ਕ੍ਰਿਕਟ ਲੜੀ ਵਿਚ ਭਾਰਤ ਏ ਅਤੇ ਮੇਜ਼ਬਾਨ ਸ੍ਰੀਲੰਕਾ ਏ ਦਰਮਿਆਨ ਆਖਰੀ ਮੈਚ ਖੇਡਿਆ ਜਾ ਰਿਹੈ। ਇਹ ਮੈਚ ਦੰਬੂਲਾ ਸਟੇਡੀਅਮ ਚ ਖੇਡਿਆ ਜਾ ਰਿਹੈ। ਸ੍ਰੀਲੰਕਾ ਏ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤੈ। ਖ਼ਬਰਾਂ ਲਿਖੇ ਜਾਣ ਤੱਕ ਭਾਰਤ ਏ ਨੇ 49 ਓਵਰਾਂ ਚ 8 ਵਿਕਟ

ਗੂੰਜ ਆਏ ਹੈ। ਬਰਸਾਨੇ ਮੇ ਹੀ ਪੀਰੀ ਪੋਖਰ ਵੀ ਬਹੁਤ ਪ੍ਰਸਿੱਧ ਹੈ। ਮੋਏ ਤੋਂ ਯਹਾਂ ਜਾਇਵੋ ਬਹੁਤ ਹੀ ਅੱਛੋ ਲਗੇ ਹੈ। ਚਾਰੋਂ ਓਰ ਹਰਿਆਲੀ ਸੋ ਘਿਰੀ ਯਾ ਪਾਵਨ ਪੋਖਰ ਕੇ ਜਲ ਮੇ ਜਬ ਆਕਾਸ਼ ਔਰ ਬ੍ਰਖਣ ਕੀ ਛਵੀ ਝਲਕੇ ਹੈ ਤੋ ਦ੍ਰਸ਼ਯ ਬਹੁਤ ਹੀ ਮਨੋਹਾਰੀ ਹੈ ਜਾਏ ਹੈ। ਬ੍ਰਜ ਕੀ ਮਾਨਤਾ ਹੈ ਕਿ ਵਿਵਾਹ ਕੇ ਪਸ਼ਚਾਤ ਰਾਧਾ ਰਾਣੀ ਨੇ ਆਪਣੇ ਹਾਥਨ ਕੀ ਹਲਦੀ ਯਹੀ ਧੋਈ ਹਤੀ। ਵਾਈ ਸੋ ਯਾ ਕੋ ਨਾਮ ਪੀਰੀ ਪੋਖਰ ਪੜ ਗਯੋ। ਸ਼ਾਮ ਕੇ ਸਮੇ ਜਬ ਸੂਰ ਅਸਤ ਹੋਏ ਹੈ ਔਰ ਆਪਣੀ ਸੁਨਹਿਰੀ ਕਿਰਨ ਯਾ ਜਲ ਪੇ ਬਿਖੇਰੇ ਤੋ ਐਸੋ ਲਗੇ ਹੈ ਮਾਨੋ ਸਰੋਵਰ ਰਾਧਾ ਰਾਣੀ ਕੇ ਮਾਰਦਰਸੋ ਆਲੋਕਿਤ ਹੈ ਉਠੋ ਹੈ। ਅਬ ਹਮ ਚਲੇਂਗੇ ਮੁਖਰਾਈ ਗਾਮ ਕੀ ਓਰ। ਮੁਖਰਾਈ ਗਾਮ ਰਾਧਾ ਰਾਣੀ ਕੀ ਨੰਸਾਰ ਕੇ ਰੂਪ ਮੇ ਪ੍ਰਸਿੱਧ ਹੈ। ਯਹਾਂ ਮੁਖਰਾ ਦੇਵੀ ਅਰਥਾਤ ਰਾਧਾ ਰਾਣੀ ਕੀ ਨਾਨੀ ਕੋ ਨਿਵਾਸ ਮਾਨੋ ਜਾਏ ਹੈ। ਬ੍ਰਜ ਕੀ ਲੋਕ ਕਥਾਨ ਮੇ ਮੁਖਰਾ ਦੇਵੀ ਕੇ ਸਨੇਹ ਔਰ ਲਾਡ ਪਿਆਰ ਕੇ ਬਹੁਤ ਸੇ ਪ੍ਰਸੰਗ ਸੁਨਵੇ ਕੋ ਮਿਲੇ ਹੈ। ਸੰਕੇਤ ਬ੍ਰਜ ਕੀ ਅਤੀ ਪਾਵਨ ਔਰ ਪ੍ਰੇਮਮਈ ਸਥਲੀ ਹੈ। ਬ੍ਰਜ ਕੀ ਮਾਨਤਾ ਹੈ ਕਿ ਯਹੀ ਰਾਧਾ ਔਰ ਕ੍ਰਿਸ਼ਨ ਕੇ ਪ੍ਰਥਮ ਮਿਲਨ ਕੀ ਮਧੁਰ ਲੀਲਾ ਸੰਪਨ ਭਈ। ਸੰਕੇਤ ਕੇ ਪਸ਼ਚਾਤ ਹਮ ਚਲੇਂਗੇ ਨੰਦਗਾਮ ਕੀ ਓਰ। ਨੰਦਗਾਮ ਮੁਖ ਰੂਪ ਸੋ ਤੋ ਸ਼੍ਰੀ ਕ੍ਰਿਸ਼ਨ ਕੀ ਬਾਲ ਲੀਲਾਂ ਸੋ ਜੁੜੋ ਹੈ, ਪਰੰਤੂ ਰਾਧਾ ਰਾਣੀ ਕੇ ਬਿਨਾ ਨੰਦਗਾਮ ਕੀ ਮਹਿਮਾ ਅਧੂਰੀ ਹੈ। ਨੰਦਗਾਮ ਕੀ ਗਲੀਨ ਮੇ ਆਜੋ ਰਾਧੇ ਰਾਧੇ ਕੀ ਪੁਕਾਰ ਨਿਰੰਤਰ ਸੁਣਾਈ ਦੇ ਹੈ। ਨੰਦਗਾਮ ਤੇ ਚਲ ਕੇ ਹਮ ਪਹੁੰਚੇਂਗੇ ਬ੍ਰਜ ਕੇ ਰਸਿਕ ਜਨਨ ਕੇ ਪਰਮ ਪ੍ਰਿਯ ਤੀਰਥ ਰਾਧਾ ਕੁੰਡ ਔਰ ਸ਼ਾਮ ਕੁੰਡ। ਬ੍ਰਜ ਮੇ ਰਾਧਾ ਕੁੰਡ ਕੋ ਸਥਾਨ ਬਹੁਤ ਉਂਚੋ ਮਾਨੋ ਗਯੋ ਹੈ। ਭਕਤ ਜਨ ਐਸੋ ਮਾਨੇ ਹੈ ਕਿ ਰਾਧਾ ਕੁੰਡ ਸਵਯਂ ਸ਼੍ਰੀ ਰਾਧਾ ਰਾਣੀ ਕੇ ਪ੍ਰੇਮ ਕੋ ਸਾਕਾਰ ਸਵਰੂਪ ਹੈ। ਦੇਸ਼ ਵਿਦੇਸ਼ ਤੇ ਆਏ ਭਕਤ ਜਨ ਯਾ ਇਸ਼ਨਾਨ ਪਰਕਮਾ ਔਰ ਭਜਨ ਕੀਰਤਨ ਕਰਕੇ ਆਪਣੇ ਜੀਵਨ ਕੋ ਧਨਯ ਮਾਨੇ ਹੈ। ਰਾਧਾ ਕੁੰਡ ਕੇ ਪਾਸ ਹੀ ਸਥਿਤ ਹੈ ਸ਼ਾਮ ਕੁੰਡ, ਜੋ ਰਾਧਾ ਸ਼ਾਮ ਕੇ ਦਿਵਯ ਪ੍ਰੇਮ ਕੀ ਅਮਰ ਸਮ੍ਰਿਤੀ ਕੋ ਸਜੋਏ ਬੈਠੋ ਹੈ। ਅਬ ਹਮ ਚਲੇਂਗੇ ਕੁਸੁਮ ਸਰੋਵਰ ਕੀ ਓਰ। ਕੁਸੁਮ ਸਰੋਵਰ ਬ੍ਰਜ ਕੇ ਸਭ ਤੇ ਰਮਣੀਏ ਔਰ ਮਨੋਹਰ ਸਥਲਨ ਮੇ ਸੇ ਏਕ ਹੈ। ਮਾਨਤਾ ਹੈ ਕਿ ਯਹੀ ਸਖੀ ਰਾਧਾ ਸ਼ਾਮ ਕੇ ਸਿੰਗਾਰ ਕੇ ਕਾਜੇ ਵਿਵਿਧ ਰੰਗਨ ਕੇ ਪੁਸ਼ਪ ਚੁਨਵੇ ਆਯੋ ਕਰੇ ਹੀ। ਔਰ ਅਬ ਹਮ ਪਹੁੰਚ ਗਏ ਬ੍ਰੰਦਾਵਨ। ਬ੍ਰੰਦਾਵਨ ਕੋ ਨਾਮ ਸੁਣਤੇ ਹੀ ਮਨ ਪ੍ਰੇਮ ਔਰ ਭਕਤੀ ਸੋ ਭਰ ਉਠੇ ਹੈ। ਬ੍ਰੰਦਾਵਨ ਤੋ ਰਾਧਾ ਸ਼ਾਮ ਕੇ ਪ੍ਰੇਮ ਕੀ ਰਾਜਧਾਨੀ ਕਹਿਓ ਜਾਏ ਹੈ ਔਰ ਮੁਖ ਸੋ ਬਰਵਸ ਹੀ ਨਿਕਰ ਪੜੇ ਹੈ। ਬ੍ਰੰਦਾਵਨ ਪਿਆਰੋ ਬ੍ਰੰਦਾਵਨ, ਯਹਾਂ ਕੀ ਪ੍ਰਤੀਕ ਗਲੀ ਪ੍ਰਤੀਕ ਕੁੰਜ ਪ੍ਰਤੀਕ ਬ੍ਰਖਸ਼ ਔਰ ਪ੍ਰਤੀਕ ਰਜਕਣ ਰਾਧਾ ਕ੍ਰਿਸ਼ਨ ਕੀ ਲੀਲਾ ਕਥਾ ਸੁਣਾ ਤੋ ਪ੍ਰਤੀਤ ਹੋਏ ਹੈ। ਸੁਬਹ ਸੁਬਹ ਜਬ ਮੰਦਿਰ ਕੇ ਕਪਾਟ ਖੁਲੇ ਹੈ, ਘੰਟਾਨ ਕੀ ਧੁਨੀ ਸੁਣਾਈ ਦੇ ਹੈ, ਮਰਦੰਗ ਔਰ ਝਾਂਝ ਕੀ ਤਾਲ ਸੁਣਾਈ ਦੇ ਹੈ, ਸੰਤ ਜਨਨ ਕੇ ਭਜਨ ਔਰ ਭਕਤਨ ਕੇ ਸਮੂਹ ਵਾਤਾਵਰਣ ਕੋ ਭਕਤੀਮਯ ਬਣਾ ਦੇ ਹੈ। ਵ੍ਰਿੰਦਾਵਨ ਮੇ ਸਥਿਤ ਸ਼੍ਰੀ ਰਾਧਾ ਰਮਣ ਮੰਦਿਰ, ਸ਼੍ਰੀ ਰਾਧਾ ਦਾਮੋਦਰ ਮੰਦਿਰ, ਸ਼੍ਰੀ ਰਾਧਾ ਗੋਪੀਨਾਥ ਮੰਦਿਰ, ਸ਼੍ਰੀ ਰਾਧਾ ਮਦਨ ਮੋਹਨ ਮੰਦਿਰ ਔਰ ਸ਼੍ਰੀ ਰਾਧਾ ਗੋਵਿੰਦ ਦੇਵ ਮੰਦਿਰ ਭਕਤਨ ਕੀ ਆਸਥਾ ਕੇ ਪ੍ਰਮੁੱਖ ਕੇਂਦਰ ਹੈ। ਵ੍ਰਿੰਦਾਵਨ ਮੇ ਸਥਿਤ ਸੇਵਾ ਕੁੰਜ ਵੀ ਬਹੁਤ ਮਹੱਤਵ ਰੱਖੇ ਹੈ। ਐਸੋ ਕਹਿਓ ਜਾਏ ਹੈ ਕਿ ਯਹਾਂ ਆਜ ਹੂ ਰਾਤਰੀ ਵੇਲਾ ਮੇ ਸ਼ਾਮਾ ਸ਼ਾਮ ਕੀ ਦਿਵਯ ਲੀਲਾਏ ਸੰਪੰਨ ਹੋਏ ਹੈ। ਯਾਹੀ ਪ੍ਰਕਾਰ ਸੋ ਨਿਧੀਵਨ ਵੀ ਬ੍ਰਜ ਕੇ ਸਭਸੇ ਰਹੱਸਮਈ ਸ਼ਰਧਾਮਈ ਸਥਾਨਨ ਮੇ ਸੋ ਏਕ ਮਾਨੋ ਜਾਏ ਹੈ। ਸਾਂਝ ਢਲਤੇ ਹੀ ਯਹਾਂ ਕੋ ਵਾਤਾਵਰਣ ਅਦਭੁਤ ਸ਼ਾਂਤੀ ਔਰ ਰਹੱਸ ਸੋ ਭਰ ਉਠੇ ਹੈ। ਬਰਸਾਨੇ ਕੀ ਕੀਰਤੀ ਮੰਦਿਰ ਹੂ ਬਹੁਤ ਮਨੋਹਾਰੀ ਹੈ। ਯਹਾਂ ਮਾਤਾ ਕੀਰਤੀ ਕੀ ਗੋਦੀ ਮੇ ਬਿਰਾਜਮਾਨ ਬਾਲਿਕਾ ਰਾਧਿਕਾ ਕੋ ਰੂਪ ਵਾਤਸਲ ਰਸ ਕੀ ਅਨੁਪਮ ਅਨੁਭੂਤੀ ਕਰਾਵੇ ਹੈ। ਮੰਦਿਰ ਮੇ ਪਹੁੰਚ ਕੇ ਐਸੋ ਲਗੇ ਹੈ ਮਾਨੋ ਮਈਆ ਕੀਰਤੀ ਆਪਣੀ ਲਾਡਲੀ ਕੋ ਪ੍ਰੇਮ ਸੋ ਨਿਹਾਰ ਰਹੀ ਹੋਏ। ਪਿਆਰੇ ਪਿਆਰੇ ਸ਼੍ਰੋਤਾ ਮਿੱਤਰੋ, ਅਬ ਤੱਕ ਹਮਨੇ ਸ਼੍ਰੀ ਰਾਧਾ ਰਾਣੀ ਸੇ ਜੁੜੇ ਅਨੇਕ ਪ੍ਰਮੁੱਖ ਸਥਲਨ ਕੇ ਬਾਰੇ ਮੇ ਜਾਣਕਾਰੀ ਪ੍ਰਾਪਤ ਕਰੀ। ਅਬ ਮੈਂ ਅੰਤ ਮੇ ਆਪ ਸਵਨ ਕੋ ਬ੍ਰਜ ਭੂਮੀ ਮੇ ਇੱਕ ਐਸੇ ਸ਼ਾਂਤ ਪਾਵਨ ਔਰ ਰਹੱਸਮੇ ਸਥਲ ਕੋ ਪਰਚੇ ਦੇਣਾ ਚਾਹੂੰ, ਜੋ ਸੰਤ ਜਨਨ ਕੀ ਸਾਧਨਾ ਭਕਤੀ ਕੀ ਸ਼ਰਧਾ ਸੋ ਜੁੜੋ ਸਥਾਨ ਮਾਨੋ ਜਾਏ ਹੈ। ਯਾ ਪਾਵਨ ਸਥਲੀ ਕੋ ਨਾਮ ਹੈ ਰਾਧਾ ਬਾਵਰੀ। ਬ੍ਰਿੰਦਾਵਨ ਕੀ ਪਰਿਕਰਮਾ ਮਾਰਗ ਮੇ
स्थित ये राधा बावरी अपने भीतर श्रद्धा, साधना और आध्यात्मिक शांति को अद्भुत इतिहास समेटे बैठी है। जब कोई भक्त राधा बावरी की ओर बढ़े तो चारों ओर फैली नीरवता, वृक्षन की शीतल छैया, मंद मंद बहती बयार और पक्षिन को मधुर कलरव मन को भीतर तक स्पर्श कर जाए है। ब्रज के संत महात्मा और रसिक